ਭਗ ਪਿਤਾਣ ਆਪਣਾ ਕੀਆ ਕਮਾਣਾ ਅਲਮਖਾਈ ਸਿਰਛਾਈ ਪਾਈ ਮੂਰਖੰਦ ਪਤ ਗਵਾਈ ਬਿਰਨਾ ਵਹਿ ਕਿਛ ਥਾਈ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੁਸ ਪਾਏ ਹਰ ਕਾ ਨਾਮ ਵਸਾਏ ਨਾਨਕ ਦੇ ਕ੍ਰਿਸ ਪਾਏ ਨਾਨਕ ਦੇ ਕ੍ਰਿਸ ਪਾਏ ਆ ਸੰਜ ਸੇ ਤੈਨੇ ਕੇ ਮੋ ਹਉ ਮੈਂ ਸ਼ਬਦ ਜਲਾਏ ਪੜ

ਕੂੜ ਪੈਨਣ ਹਾਂ, ਕੂੜ ਕਾਇਆ ਕੂੜ ਕੱਪੜ, ਕੂੜ ਰੁਪਿਆ ਪਾਰ, ਕੂੜ ਮੀਆਂ ਕੂੜ ਬੀਬੀ ਖਾ ਪੋਏ ਖਾ, ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾਰ, ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾਰ।

0: ਪਹਿਲਾ ਪਹਿਲਾ
1: ਸਚਤਾ ਪ੍ਰਜਾਣਿਆ ਜਦ ਸਚਾ ਹੋਏ ਕੂੜ ਕਿਮਲ ਤਨ ਕਰੇ ਹੱਛਾ ਧੋਏ ਸਚਤਾ ਪ੍ਰਜਾਣਿਆ ਸਚ ਤੇ ਪਿਆ ਨਾਉ ਸੁਨ ਰਹੱਸੀਐ ਤਪਾਏ ਮੁਖ ਦੁਆਰ ਸਚਤਾ ਪ੍ਰਜਾਣ

ਜੇ ਕੋ ਤਗ ਵਿਰਤੀ ਹੁਰਤ ਹੋਏ ਨਾਨਕ ਪਾਹੇ ਬਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸ਼ਰਮ ਬਹੁਤਨ ਹੋਏ ਨਾਨਕ ਭਗਤੀ ਜੇਰ ਪੈ ਕੂੜੇ ਸੋ ਨ ਕੋਏ ਮਹੱਲਾ ਪਹਿਲਾ।

ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣ ਪਿੱਛੇ ਪਾਈਏ ਤਾਂ ਨਾਨਕ ਤੂੰ ਲੈ ਜਾਪੇ ਮਹੱਲਾ ਪਹਿਲਾ।

아까 내가 얼마나

ਪਹਿਲਾ ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਵਾਹ ਜੁਗ ਜੁਗ ਫੇਰ ਬਟਾਈਐ ਗਿਆਨੀ ਬੁਝੇ ਤਾਹੇ ਸਤਿਯੁਗ ਰਤ ਸੰਤੋਖ ਕਾ ਧਰਮ ਗ੍ਰਿਥ ਵਾਹੁ ਤ੍ਰਿਤੇ ਰਥ ਚਤੇ ਕਾ ਜੋਰ ਗ੍ਰਿਥ ਵਾਹੁ ਦੁਆਪਰਤ ਤਪੇ ਕਾ ਸਤਿ ਗ੍ਰਿਥ ਵਾਹੁ

ਪਰ ਜਦ ਕੋ ਪੀ ਲੈ ਆਇਆ ਵਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨੌ ਖੁਦਾਈ ਅਲਹ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।

तत् सब कुनवे अब तो पर कुनवे न कोए तट रज तोलिए

0: ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂ ਜਤ ਕੰਡੀ ਸਤ ਵਟ ਇਹੋ ਜਿਨਿਓ ਜੀ ਕਾ ਹਿਤਾ ਪੰਡੇ ਕਤ ਨਾ ਇਹੋ ਤੁਟੇ ਨਾ ਮਨ ਲਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗ ਚੱਲੇ ਪਾਏ ਚੁੱਕਣ ਮੁਲਾਇਆ ਬਹਿ ਚੁੱਕੇ ਪਾਇਆ ਸਿਖਾ ਕਰਨੇ ਚੜਾਈਆਂ ਗੁਰਮ ਥਿਆ ਉਹ ਮੋਹਾ ਚੜ ਪਿਆ ਬਿਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾ ਲੱਖ ਠੱਗੀਆਂ ਬਨਾਮੀਆਂ ਰਾਤ ਦਿਨ ਸਜੀਨਾ ਤਗ ਕਪਾਹੋ ਕੱਤੀਆਂ ਬਾਮਨ ਬੱਟੇ ਆਏ ਕੋ ਬਕਰਾਰ ਖਾਇਆ ਸਭ ਆਖੇ ਪਾਏ ਹੋਏ ਪੁਰਾਣਾ ਛੁੱਟੀਆਂ ਪੀਪ ਪਾਈਆ ਹੋ ਨਾਨਕ ਤਗਨ ਟੁੱਟਈ ਨਾਨਕ ਤਗਨ ਟੁੱਟਈ ਜਿਤ ਹੋ ਬਹਿ ਜੋ ਮਹਲਾ ਪਹਿਲਾ
0: ਨਾਏ ਮੰਨੀਏ ਪਤਿ ਉਪਜੈ ਸਲਾਹੇ ਸਚ ਸੂ

orang mungkin

ਤੀਜਾ ਛੱਡਿਆ ਕਿਸੇ ਹੋਰ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਦਾ ਹੋਆ ਪਾਪ ਪਾਪੀ ਸੋ ਤਨ ਗੱਡਿਆ ਤੁਕਾਂ ਪਾਈਆਂ ਤਿੱਥੇ

0: ਤਨ ਮਨ ਫਿੱਕਾ ਹੋਇਆ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਈ ਫਿੱਕਾ ਦਰਗੇ ਸੱਟੀਐ ਮੂੰਹ ਥੁੱਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈ ਵਾਹ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ ਜਿਨ ਬਟਿੰਦਰ ਬਾਹਰ ਬਦਰ ਤੇ ਬਲ ਸੰਸਾਰ ਤਿਣੇ ਹੋ ਲੱਗਾ ਰੱਬ ਸਤੀ ਦੇਖਣੇ ਵਿਚਾਰ

ਪਾਰ ਸਚਨਾਏ ਦਰਬਾਰ ਖਰਚ ਮੰਗਾ ਜਾ ਬਰ ਤਖਾਏ ਦੀਵਾਨੇ ਕੁਕਲ ਮੇ ਕਹਮਾ ਤੁਮ ਮੇਲ ਦਰ ਲਏ ਲੇਖਾ ਪੀੜ ਛੁੱਟੇ ਨਾਨਕਾ ਜੋ ਤੇ

Pai, eu sou o Santos da Somalia. Tá, Pai, é, Pai.

0: ਇੱਕ ਨਿਹਾਲੀ ਪੈਸਵਨ ਕੁਪਰੈਣ ਖੜੇ ਦਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ
1: ਦੂਜਾ ਦੇਖੇ ਥੱਪ ਥੱਪ ਕਿਸਨੋ ਕੇ ਨਾਨਕਾ ਸਭ ਕਿਛ ਆਪੇ ਆਪ ਬੜੀ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

नानक निरभउ निरंकार।

हाय न सका तुझ कुन प्यारे भेज ना सका को कागा क्रंग टंडोले

ਸਾਤਰਕ ਜਿਵੈਂਤ ਸੰਤੀਆ ਸੁਨ ਜਾਰ ਹਮਾਰੇ ਸਜਨਾ ਇੱਕ ਕਰੋ ਬੇਨਤੀਆ

0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਾਵਨ ਬਾਣੀ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
1: ਵਡ ਹੰਸ ਮਹੱਲਾ ਪਹਿਲਾ ਸੰਤ

ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਸ਼ਾਂਤ ਰੂਪ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 565 ਅਤੇ 66 ਦੇ ਉੱਪਰ ਸੁਭਾਈਮਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼ਬਦ ਦਾ ਮੂਲ ਭਾਵ ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਸਮਝਣਾ ਹੈ। ਔਰ ਜੋ ਅਸੀਂ ਸਦੀਆਂ ਤੋਂ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਹਾਂ, ਆਤਮਕ ਜੋਤ ਕਰਕੇ ਪਰਮ ਜੋਤ ਵਿੱਚ ਅਸੀਂ ਲੀਨ ਹੋਣਾ ਹੈ, ਸਮਾਉਣਾ ਹੈ। ਉਹ ਕਿਸ ਤਰ੍ਹਾਂ ਹੋਏਗਾ? ਸਤਿਗੁਰ ਪ੍ਰਸਾਦ। ਜਦੋਂ ਸਾਨੂੰ ਸਤਿਗੁਰੂ ਕੋਲੋਂ ਸੱਚਾ ਗਿਆਨ ਮਿਲੇਗਾ, ਸੱਚ ਦੇ ਮਾਰਗ ਦੇ ਉੱਤੇ ਜਦੋਂ ਅਸੀਂ ਤੁਰਾਂਗੇ, ਫਿਰ ਜਾ ਕੇ ਸਾਨੂੰ ਇੱਕ ਓਅੰਕਾਰ ਦੀ ਸਮਝ ਵੀ ਆਏਗੀ ਔਰ ਸਦਾ ਵਾਸਤੇ ਇੱਕ ਓਅੰਕਾਰ, ਇੱਕ ਅਕਾਲ ਪੁਰਖ ਪਰਮੇਸ਼ਵਰ ਵਿੱਚ ਸਾਡਾ ਸਮਾਉਣਾ ਹੋ ਜਾਏਗਾ, ਅਸੀਂ ਸਮਾ ਜਾਵਾਂਗੇ, ਸਾਡਾ ਜੀਵਨ ਸਫਲਾ ਹੋ ਜਾਏਗਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰ ਜੋਤ ਨੂੰ ਜੋਤ ਵਿੱਚ ਰਲਾਉਣਾ ਅਤੇ ਸੰਪੂਰਨ ਹੋਣਾ, ਇਹਦੇ ਵਾਸਤੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਚਾਹੀਦੀ ਹੈ, ਸਤਿਗੁਰੂ ਜੀ ਦਾ ਗਿਆਨ ਚਾਹੀਦਾ ਹੈ। ਜਿਸ ਮਾਰਗ ਦੇ ਉੱਪਰ ਚੱਲ ਕੇ ਔਰ ਜਿਸ ਪੌੜੀ 'ਤੇ ਪੈਰ ਰੱਖ ਕੇ ਅਸੀਂ ਆਪਣੇ ਮੁਕਾਮ 'ਤੇ ਪਹੁੰਚਣਾ ਹੈ, ਉਹ ਵਿਰਲੇ ਵਿਰਲੇ ਹੀ ਨੇ ਸੰਸਾਰ ਵਿੱਚ। ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਅਤੇ ਵੱਡ ਭਾਗੀ, ਆਪਾਂ ਇੱਥੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਵੱਡ ਭਾਗੀ ਹੋਣ ਵਾਸਤੇ ਹੀ ਆਏ ਹਾਂ, ਤਾਂ ਕਿ ਅਸੀਂ ਸੰਤ ਕਾ ਮਾਰਗ ਧਰਮ ਕੀ ਪੌੜੀ ਇਸ ਮਾਰਗ 'ਤੇ ਤੁਰ ਸਕੀਏ ਅਤੇ ਇਸ ਪੌੜੀ 'ਤੇ ਪੈਰ ਰੱਖ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ। ਪਰ ਜਦੋਂ ਦੁਨੀਆ ਵਾਲਾ ਪਾਸਾ ਆਪਾਂ ਦੇਖਦੇ ਹਾਂ, ਬੜੇ ਧਿਆਨ ਨਾਲ ਸੁਣਨਾ, ਜਦੋਂ ਦੁਨੀਆ ਵਾਲਾ ਪਾਸਾ ਦੇਖਦੇ ਹਾਂ ਤਾਂ ਹਜ਼ਾਰਾਂ ਲੱਖਾਂ ਲੋਕ ਧਰਮ ਦੇ ਕਰਮ ਕਰਕੇ ਬੜੇ ਖੁਸ਼ ਹੋ ਰਹੇ ਨੇ। ਗੁਰੂ ਤੋਂ ਬਿਨਾਂ, ਸਤਿਗੁਰੂ ਦੇ ਗਿਆਨ ਤੋਂ ਬਿਨਾਂ ਆਪਣੀ ਆਪਣੀ ਮਤ, ਆਪਣੀ ਆਪਣੀ ਸਿਆਣਪ ਦੇ ਨਾਲ ਧਰਮ ਦੇ ਹਜ਼ਾਰਾਂ ਕਰਮ ਕਰਕੇ ਖੁਸ਼ ਹੋ ਰਹੇ ਨੇ ਕਿ ਅਸੀਂ ਧਰਮ ਦੇ ਕਰਮ ਕੀਤੇ ਨੇ। ਪਰ ਮਹਾਰਾਜ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਧਿਆਨ ਦੇ, ਇਹਦੇ ਵਿੱਚ ਤੈਨੂੰ ਸਫਲਤਾ ਨਹੀਂ ਮਿਲ ਰਹੀ। ਧਰਮ ਦੇ ਕਰਮ ਕਰਕੇ ਤੂੰ ਖੁਸ਼ ਤਾਂ ਹੋ ਰਿਹਾ, ਪਰ ਇਹਦੇ ਵਿੱਚ ਕਾਮਯਾਬੀ ਨਹੀਂ ਹੈ, ਕਿਉਂਕਿ ਤੂੰ ਧਰਮ ਦੇ ਕਰਮ ਕਰ ਰਿਹਾ ਬਾਹਰੀ ਤੌਰ 'ਤੇ। ਅਤੇ ਜਿਹੜੇ ਬਾਹਰੀ ਤੌਰ 'ਤੇ ਤੂੰ ਧਰਮ ਦੇ ਕਰਮ ਕਰ ਰਿਹਾ, ਉਹਦਾ ਅਸਰ, ਉਹਦਾ ਪ੍ਰਭਾਵ ਤੇਰੀ ਮਤ 'ਤੇ, ਤੇਰੇ ਮਨ 'ਤੇ ਤਾਂ ਪੈ ਹੀ ਨਹੀਂ ਰਿਹਾ। ਇਸ ਲਈ ਇਹ ਕੀਤੇ ਹੋਏ ਕਰਮ ਜਿਹੜੇ ਨੇ ਤੇਰੇ ਨਿਫਲ ਨੇ। ਜਿਵੇਂ ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਨੇ ਨਹਾਉਣ ਦੀ ਗੱਲ ਕੀਤੀ ਹੈ, ਇਸ਼ਨਾਨ ਦੀ। ਅਸੀਂ ਬਾਹਰੋਂ ਚੁੱਭੀਆਂ ਲਾ ਰਹੇ ਹਾਂ, ਇਸ਼ਨਾਨ ਕਰ ਰਹੇ ਹਾਂ ਤੀਰਥਾਂ 'ਤੇ ਜਾ ਕੇ। ਮਹਾਰਾਜ ਜੀ ਕਹਿੰਦੇ, ਕੀ ਤੇਰਾ ਇਹ ਨਾਤਾ ਹੋਇਆ ਪ੍ਰਵਾਨ ਹੋ ਰਿਹਾ? ਤੂੰ ਆਪਣੇ ਵੱਲੋਂ ਤੇ ਤੀਰਥਾਂ 'ਤੇ ਜਾ ਕੇ ਨਹਾ ਕੇ ਬੜਾ ਖੁਸ਼ ਹੋ ਰਿਹਾ ਵੀ ਮੈਂ ਇੰਨੀ ਜਿਹੜੀਆਂ ਚੁੱਭੀਆਂ ਲਾ ਲਈਆਂ, ਮੈਂ ਇੰਨਾ ਇਸ਼ਨਾਨ ਕੀਤਾ,
ਪਰ ਉਹਦਾ ਅਸਰ ਨਹੀਂ ਹੈ ਤੇਰੇ ਜ਼ਿੰਦਗੀ ਵਿੱਚ, ਉਹਦਾ ਕੋਈ ਪ੍ਰਭਾਵ ਪਿਆ ਤੇਰੇ 'ਤੇ? ਇਕੱਲੇ ਤਨ ਨੂੰ ਧੋਣ ਨਾਲ ਕੁਛ ਨਹੀਂ ਹੋਣਾ। ਜੇ ਇਕੱਲਾ ਤਨ ਧੋਣ ਦੀ ਗੱਲ ਹੋਵੇ ਤਾਂ ਉਹ ਤਾਂ ਆਪਾਂ ਘਰ ਦੇ ਵਿੱਚ ਸਾਡੇ ਕੋਲ ਬਹੁਤ ਪਾਣੀ ਹੈ, ਅਸੀਂ ਰੋਜ਼ ਇਸ਼ਨਾਨ ਕਰਦੇ ਹੀ ਹਾਂ। ਜੇ ਤੀਰਥਾਂ 'ਤੇ ਜਾ ਕੇ ਸਿਰਫ ਚੁੱਭੀਆਂ ਲਾਉਣ ਨਾਲ ਗੱਲ ਬਣਦੀ ਹੋਵੇ, ਫਿਰ ਤਾਂ ਸਾਨੂੰ ਬੰਦਗੀ ਦੀ, ਭਗਤੀ ਦੀ, ਖੈਰ ਮੰਗਣ ਦੀ ਲੋੜ ਹੀ ਨਹੀਂ ਹੈ। ਕਿਤੇ ਬਸ ਤੀਰਥਾਂ 'ਤੇ ਇਸ਼ਨਾਨ ਕਰੋ ਅਤੇ ਇਹ ਸੋਚੋ ਵੀ ਮੈਂ ਪਵਿੱਤਰ ਹੋ ਗਿਆ, ਲੋੜ ਹੀ ਨਹੀਂ। ਫਿਰ ਆਪਾਂ ਕਿਉਂ ਖੈਰ ਦੀਜੈ ਬੰਦਗੀ, ਕਿ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦਿਓ? ਕਿਉਂ ਆਪਾਂ ਤਰਲੇ ਲੈਣੇ ਆ ਕਿ ਮੈਨੂੰ ਭਗਤੀ ਦਾ ਜਾਗ ਲਾ ਦਿਓ? ਇਹ ਗੱਲ ਸਮਝਣ ਵਾਲੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਤੁਸੀਂ ਜਿਹੜਾ ਇਸ਼ਨਾਨ ਕਰਦੇ ਹੋ ਉਹ ਅੱਧਾ ਹੈ, ਅਧੂਰਾ ਹੈ। ਅੱਧਾ ਇਸ਼ਨਾਨ ਅਧੂਰਾ ਹੈ, ਅਸੀਂ ਪੂਰਾ ਇਸ਼ਨਾਨ ਕਰਨਾ ਹੈ। ਅਤੇ ਪੂਰਾ ਇਸ਼ਨਾਨ ਹੁੰਦਾ ਤਨ ਦੇ ਨਾਲ ਨਾਲ ਮਨ ਦਾ ਇਸ਼ਨਾਨ ਵੀ ਹੋਣਾ, ਇਹ ਪੂਰਾ ਇਸ਼ਨਾਨ ਹੈ। ਅੱਧਾ ਇਸ਼ਨਾਨ ਤਾਂ ਹੋ ਗਿਆ ਨਾ, ਜਿਵੇਂ ਮੂੰਹ ਧੋ ਲਿਆ, ਹੱਥ ਪੈਰ ਧੋ ਲਏ ਅਤੇ ਬੰਦਾ ਕਹਿੰਦਾ ਮੈਂ ਇਸ਼ਨਾਨ ਕਰ ਲਿਆ। ਇਹ ਪੂਰਾ ਸਰੀਰ ਦਾ ਇਸ਼ਨਾਨ ਥੋੜ੍ਹੀ ਹੈ, ਮੂੰਹ ਧੋ ਲਿਆ ਅਤੇ ਹੱਥ ਪੈਰ ਧੋ ਲਏ। ਇਸੇ ਤਰ੍ਹਾਂ ਬਾਹਰ ਦੀਆਂ ਚੁੱਭੀਆਂ ਲਾਉਣੀਆਂ, ਤੀਰਥਾਂ 'ਤੇ ਇਸ਼ਨਾਨ ਕਰਨਾ, ਇਹ ਅੱਧਾ ਇਸ਼ਨਾਨ ਹੈ ਤਨ ਦਾ, ਇਹ ਮਨ ਦਾ ਇਸ਼ਨਾਨ ਨਹੀਂ ਹੈ, ਅਧੂਰਾ ਹੈ। ਗੁਰੂ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦੇ ਆ, ਸਾਹਿਬ ਕਹਿੰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਪਹਿਲੀ ਗੱਲ ਤਾਂ ਤੁਸੀਂ ਨਹਾਉਣ ਜਾਣਾ ਹੀ ਹੈ ਅਤੇ ਨਾਮ ਦੇ ਤੀਰਥ 'ਤੇ ਨਹਾਓ। ਇੱਥੇ ਤੁਹਾਡਾ ਅੱਧਾ ਇਸ਼ਨਾਨ ਨਹੀਂ ਹੋਏਗਾ, ਇੱਥੇ ਤੁਹਾਡਾ ਪੂਰਾ ਇਸ਼ਨਾਨ ਹੋਏਗਾ। ਜਿੰਨੇ ਵੀ ਧਰਮ ਅਸਥਾਨ ਨੇ, ਜੇ ਸਰੋਵਰ ਬਣੇ ਨੇ, ਕਿਉਂਕਿ ਸਵਾਲ ਕਰੋਗੇ ਤੁਸੀਂ ਵੀ ਇਹ ਫਿਰ ਸਰੋਵਰ ਕਿਉਂ ਬਣਾਏ ਆ ਮਹਾਰਾਜ ਨੇ? ਅਸੀਂ ਅੰਮ੍ਰਿਤਸਰ ਸਾਹਿਬ ਹੀ ਦੇਖੋ, 5 ਸਰੋਵਰ ਨੇ। ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ, ਸੰਤੋਖ ਸਰ ਹੈ, ਕੌਲ ਸਰ ਹੈ, ਵਿਵੇਕ ਸਰ ਹੈ, ਰਾਮ ਸਰ ਹੈ। ਸਰ ਕਹਿੰਦੇ ਸਰੋਵਰ ਨੂੰ। ਫਿਰ ਇਹ ਸਰੋਵਰ ਕਿਉਂ ਬਣਾਇਆ? ਪਰ ਧਿਆਨ ਰੱਖਿਓ, ਇਕੱਲਾ ਸਰੋਵਰ ਨਹੀਂ ਬਣਾਇਆ, ਉਸ ਸਰੋਵਰ ਦੇ ਨਾਲ ਨਾਲ ਇੱਕ ਹੋਰ ਸਰੋਵਰ ਵੀ ਤਿਆਰ ਕਰਕੇ ਦਿੱਤਾ, ਉਹ ਹੈ ਬਾਣੀ ਦਾ, ਨਾਮ ਦਾ। ਵੀ ਤਨ ਦਾ ਇਸ਼ਨਾਨ ਵੀ ਅਤੇ ਮਨ ਦਾ ਇਸ਼ਨਾਨ ਵੀ ਦੋਵੇਂ ਦਿੱਤੇ ਆ, ਅੱਧਾ ਨਹੀਂ, ਅਧੂਰਾ ਨਹੀਂ। ਵੀ ਤੂੰ ਤਨ ਦਾ ਇਸ਼ਨਾਨ ਪਾਣੀ ਨਾਲ ਕਰ ਲੈ ਅਤੇ ਜਿਹੜੀ ਗੁਰਬਾਣੀ ਦਾ ਜਾਪ ਚੱਲਦਾ, ਪਾਠ ਚੱਲਦਾ, ਕੀਰਤਨ ਚੱਲਦਾ, ਉਹਦੇ ਵਿੱਚ ਮਨ ਦਾ ਇਸ਼ਨਾਨ ਕਰ, ਇਹ ਤੇਰਾ ਪੂਰਾ ਇਸ਼ਨਾਨ ਹੈ। ਤੂੰ ਅਧੂਰਾ ਇਸ਼ਨਾਨ ਕਰਕੇ ਖੁਸ਼ ਹੋ ਰਿਹਾ। ਬੜੀਆਂ ਗੱਲਾਂ ਸਮਝਣ ਵਾਲੀਆਂ। ਇਸੇ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇਸੇ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਪੂਰਾ ਨਹਾਉਣਾ ਕਦੋਂ ਹੋਏਗਾ? ਜਦੋਂ ਅਸੀਂ ਸੰਗਤ ਨਾਲ ਮਿਲ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਾਂਗੇ। ਇਹ ਪੂਰਾ ਨਹਾਉਣਾ ਹੈ, ਅੱਧਾ ਨਹੀਂ। ਅਸੀਂ ਅੱਧਾ ਇਸ਼ਨਾਨ ਕਰਕੇ ਖੁਸ਼ ਹੋ ਰਹੇ ਹਾਂ, ਪਰ ਉਹਦੇ ਨਾਲ ਕੀ ਹੋ ਰਿਹਾ? ਮਹਾਰਾਜ ਜੀ ਕਹਿੰਦੇ ਨੇ ਤਨ ਧੋਤਾ ਮਨ ਹੱਛਾ ਨਾ ਹੋਏ। ਗੱਲ ਇਸ਼ਨਾਨ ਦੀ ਨਹੀਂ ਹੈ, ਤੂੰ ਇੱਕ ਚੁੱਭੀ ਲਾ ਭਾਵੇਂ 20 ਵਾਰੀ ਚੁੱਭੀਆਂ ਲਾ, ਇੱਕ ਵਾਰੀ ਨਹਾ ਅਤੇ ਭਾਵੇਂ 20 ਵਾਰੀ ਨਹਾ, ਗੱਲ ਤਾਂ ਇਹ ਹੈ ਵੀ ਤਨ ਦੀ ਮੈਲ ਮਨ ਕਰ ਤੋਂ ਨਹੀਂ ਉਤਰਨੀ ਅਤੇ ਮਨ ਦੀ ਮੈਲ ਤਨ ਤੋਂ ਨਹੀਂ ਉਤਰਨੀ। ਅਸੀਂ ਮਨ ਦੀ ਮੈਲ ਉਤਾਰਾਂਗੇ ਤਾਂ ਸਾਡਾ ਨਹਾਤਾ, ਸਾਡਾ ਇਸ਼ਨਾਨ ਕੀਤਾ ਸਫਲ ਹੈ, ਪਰ ਅਸੀਂ ਮਨ ਕਰਕੇ ਤਾਂ ਨਹਾ ਹੀ ਨਹੀਂ ਰਹੇ ਹਾਂ।
ਮਨ ਅਤੇ ਮੈਲਾ ਉੱਦਾਂ ਦਾ ਉੱਦਾਂ ਹੀ ਪਿਆ ਹੋਇਆ, ਪਾਪ ਕਿਉਂ ਨਹੀਂ ਘੱਟ ਰਿਹਾ, ਬੁਰਿਆਈਆਂ ਕਿਉਂ ਨਹੀਂ ਘੱਟ ਰਹੀਆਂ। ਚਾਰੇ ਪਾਸੇ ਨਜ਼ਰ ਮਾਰੋ, ਧਰਮ ਦੇ ਕਰਮ ਕਰਨ ਵਾਲਿਆਂ ਦੀ ਕੋਈ ਕਮੀ ਹੈ? ਸੰਸਾਰ ਭਰਿਆ ਪਿਆ ਧਰਮੀ ਲੋਕਾਂ ਦੇ ਨਾਲ, ਧਰਮ ਦੇ ਕਰਮ ਕਰਨ ਵਾਲਿਆਂ ਦੇ ਨਾਲ ਭਰਿਆ ਪਿਆ ਸੰਸਾਰ, ਪਰ ਪਾਪ ਤਾਂ ਫਿਰ ਵੱਧ ਰਿਹਾ, ਬੁਰਿਆਈਆਂ ਵੱਧ ਰਹੀਆਂ ਨੇ, ਕੂੜ ਵੱਧ ਰਿਹਾ। ਕਾਰਨ ਕੀ ਹੈ? ਅਸੀਂ ਤਨ ਤਾਂ ਕਰਕੇ ਇਸ਼ਨਾਨ ਕੀਤਾ, ਮਨ ਕਰਕੇ ਨਹੀਂ ਕੀਤਾ, ਮਨ ਦੀ ਮੈਲ ਨਹੀਂ ਉਤਰ ਰਹੀ। ਧਰਮ ਦੇ ਕਰਮ ਕਰਕੇ, ਤਨ ਕਰਕੇ ਤਾਂ ਅਸੀਂ ਧਰਮੀ ਹੋ ਰਹੇ ਹਾਂ, ਪਰ ਮਨ ਕਰਕੇ ਧਰਮੀ ਨਹੀਂ ਨਾ ਹੋ ਰਹੇ, ਇਸ ਲਈ ਪਾਪ ਵੱਧ ਰਿਹਾ ਘਟਣ ਦੀ ਬਜਾਏ। ਅਸੀਂ ਮੈਲ ਵਧਾ ਰਹੇ ਹਾਂ, ਘਟਾ ਨਹੀਂ ਰਹੇ ਹਾਂ। ਅੱਧਾ ਇਸ਼ਨਾਨ ਕਰਕੇ ਅਸੀਂ ਮੈਲ ਵਧਾ ਰਹੇ ਹਾਂ, ਘਟਾ ਨਹੀਂ ਰਹੇ ਹਾਂ, ਇਹ ਸਾਡਾ ਭੁਲੇਖਾ ਹੈ। ਅਸੀਂ ਪੁੰਨ ਦੀ ਜਗ੍ਹਾ 'ਤੇ ਪਾਪ ਹੀ ਕਰ ਰਹੇ ਹਾਂ, ਮਾਫ਼ ਕਰਨਾ ਸੋਚ ਰਹੇ ਹਾਂ, ਪੁੰਨ ਕੀਤਾ। ਮਹਾਰਾਜ ਕਹਿੰਦੇ ਨਹੀਂ, ਤੂੰ ਤਾਂ ਪਾਪ ਕਮਾ ਕੇ ਆਇਆ, ਤੂੰ ਮੈਲ ਧੋ ਕੇ ਥੋੜ੍ਹੀ ਆਇਆ, ਤੂੰ ਤਾਂ ਮੈਲ ਹੋਰ ਚੜ੍ਹਾ ਕੇ। ਆਪਾਂ ਸਤਸੰਗ ਵਿੱਚ ਆ ਕੇ ਕੀ ਕਰਨਾ? ਨਾਮ ਦੀ ਕਮਾਈ ਕਰਨੀ ਹੈ, ਪਰ ਕਰ ਕੀ ਰਹੇ ਹਾਂ? ਨਿੰਦਿਆ, ਚੁਗਲੀ, ਬੁਰਿਆਈਆਂ। ਪਾਪ ਵੱਧ ਰਿਹਾ ਕਿ ਘੱਟ ਰਿਹਾ? ਸੰਗਤ ਵਿੱਚ ਕੀ ਹੋਣਾ ਸੀ? ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ, ਪਰ ਅਸੀਂ ਕਿਸੇ ਦੀ ਬੁਰਿਆਈ ਹੋ ਰਹੀ, ਕਿਸੇ ਦੀ ਨਿੰਦਾ, ਕਿਸੇ ਦੀ ਚੁਗਲੀ। ਅਸੀਂ ਇਹ ਮੈਲ ਧੋਣ ਆਏ ਹਾਂ, ਪਰ ਧੋਤੀ ਨਹੀਂ ਜਾ ਰਹੀ ਹੈ, ਸਗੋਂ ਚੜ੍ਹਾ ਰਹੇ ਹਾਂ, ਘੱਟ ਨਹੀਂ ਰਹੀ, ਵੱਧ ਰਹੀ ਹੈ। ਪੁੰਨ ਦੀ ਜਗ੍ਹਾ 'ਤੇ ਪਾਪ ਹੋ ਰਿਹਾ, ਜੋੜਨ ਦੀ ਜਗ੍ਹਾ 'ਤੇ ਤੋੜਨਾ ਹੋ ਰਿਹਾ। ਅੱਜ ਤੁਸੀਂ ਦੇਖੋ ਕੀ ਹੱਲ ਹੋ ਗਿਆ ਧਰਮੀ ਲੋਕਾਂ ਦਾ, ਜੋੜਨਾ ਘੱਟ ਅਤੇ ਤੋੜਨਾ ਵੱਧ ਹੋਇਆ ਪਿਆ, ਤੋੜਨ 'ਚ ਹੀ ਲੱਗੇ ਹੋਏ ਹਾਂ, ਜੋੜਨਾ ਤਾਂ ਘੱਟ ਹੈ। ਅਤੇ ਜੋੜਨਾ ਹੀ ਪੁੰਨ ਸੀ, ਤੋੜਨਾ ਪਾਪ ਸੀ, ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜੋੜਨ ਦੀ ਬਜਾਏ ਤੋੜ ਰਹੇ ਹਾਂ, ਅਤੇ ਤੋੜਨਾ ਤਾਂ ਪਾਪ ਹੈ। ਫਿਰ ਮਹਾਰਾਜ ਨੇ ਕੀ ਕਿਹਾ? ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਧਰਮੀ ਲੋਕਾਂ ਦੀ ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ, ਭਰੀ ਪਈ ਹੈ ਦੁਨੀ ਧਰਮੀ ਲੋਕਾਂ ਦੀ, ਪਰ ਹਾਲਤ ਕੀ ਹੈ? ਹਾਲਤ ਤਾਂ ਇਹ ਹੈ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਓ ਲੱਥੀ ਨਾਤੀਆਂ ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ ਨਕੋਰ। ਮਹਾਰਾਜ ਕਹਿੰਦੇ ਮੈਂ ਤੁੰਬੀ ਦੇਖਦਾ, ਤੁੰਬੜੀ ਅੰਦਰ ਜ਼ਹਿਰ ਨਾਲ ਭਰੀ ਹੈ, ਬਾਹਰੋਂ ਧੋਈ ਜਾਓ, ਧੋਈ ਜਾਓ, ਜ਼ਹਿਰ ਤਾਂ ਅੰਦਰ ਭਰੀ ਹੈ। ਅਸੀਂ ਬਾਹਰੋਂ ਧਰਮੀ ਹੋ ਰਹੇ ਹਾਂ, ਧਰਮੀ ਹੋਣ ਦਾ ਦਿਖਾਵਾ ਕਰ ਰਹੇ ਹਾਂ, ਅੰਦਰ ਤੇ ਨਫ਼ਰਤ ਦੀ ਜ਼ਹਿਰ ਭਰੀ ਪਈ ਹੈ, ਈਰਖਾ ਭਰੀ ਪਈ ਹੈ, ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੱਲ ਭਰੀ ਪਈ ਹੈ। ਬਾਹਰੋਂ ਅਸੀਂ ਦਿਖਾ ਰਹੇ ਹਾਂ ਧਰਮੀ ਹਾਂ, ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ ਨਿਕੋਰ। ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾਂ, ਚੋਰ ਭਾਵੇਂ 20 ਵਾਰੀ ਆ ਕੇ ਨਹਾ ਲਵੇ ਉਹ ਫਿਰ ਵੀ ਚੋਰ ਰਹੇਗਾ। ਜਿਹਨੇ ਆਪਣੇ ਅੰਦਰ ਨੂੰ ਪਵਿੱਤਰ ਕਰ ਲਿਆ ਨਾ, ਉਹ ਬਾਹਰੋਂ ਨਾ ਵੀ ਕਿਤੇ ਤੀਰਥ 'ਤੇ ਚੁੱਭੀ ਲਾਵੇ ਤਾਂ ਵੀ ਪਵਿੱਤਰ ਹੈ। ਇਹ ਗੱਲ ਨਹੀਂ ਸਮਝ ਆ ਰਹੀ ਸਾਨੂੰ? ਸਾਧ ਭਲੇ ਅਣ ਨਾਤਿਆਂ, ਉਹਨਾਂ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਬਾਹਰੋਂ ਚੁੱਭੀਆਂ ਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਅੰਦਰੋਂ ਪਵਿੱਤਰ ਹੋ ਗਏ ਨੇ ਕਮਾਈ ਕਰਕੇ ਨਾਮ ਦੀ। ਉਹ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਉਹਨਾਂ ਨੂੰ ਬਾਹਰੋਂ ਜਾ ਕੇ ਤੀਰਥਾਂ 'ਤੇ ਚੁੱਭੀਆਂ ਲਾਉਣ ਦੀ ਲੋੜ ਨਹੀਂ ਹੈ, ਉਹ ਤਾਂ ਪਵਿੱਤਰ ਹੋ ਗਏ ਨੇ। ਚੋਰ ਭਾਵੇਂ 20 ਵਾਰੀ ਚੁੱਭੀਆਂ ਲਾ ਲਏ, ਉਹਨੇ ਰਹਿਣਾ ਫਿਰ ਚੋਰ ਦਾ ਚੋਰ ਹੀ ਹੈ, ਚੋਰ ਸੇ ਚੋਰਾਂ ਚੋਰ। ਹੁਣ ਗੁਰਬਾਣੀ ਤਾਂ ਸਾਨੂੰ ਇਹ ਗੱਲ ਸਮਝਾਉਂਦੀ ਹੈ। ਇਸ ਲਈ ਬਾਹਰੋਂ ਧਰਮ ਦੇ ਕਰਮ ਕੀਤਿਆਂ ਕੁਛ ਨਹੀਂ ਹੋਣਾ, ਮਨ ਦੇ ਤਲ 'ਤੇ ਸਾਨੂੰ ਧਰਮ ਦਾ ਕਰਮ ਕਰਨਾ ਹੈ, ਜਿਹਦੇ ਨਾਲ ਅੰਦਰ ਦੀ ਮੱਲ ਉਤਰੇ, ਅੰਦਰੋਂ ਪਵਿੱਤਰ ਹੋਣਾ।
ਅਤੇ ਤਨ ਧੋਤੈ ਮਨ ਹੱਛਾ ਨਾ ਹੋਏ। ਤਨ ਦੇ ਧੋਣ ਨਾਲ ਮਨ ਨੇ ਹੱਛਾ ਨਹੀਂ ਹੋਣਾ। ਮਨ ਮੈਲੈ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮਹਾਰੇ ਕਹਿੰਦੇ ਜੇ ਮਨ ਮੈਲਾ ਨਾ ਤਾਂ ਤੇਰੀ ਪੂਰੀ ਕਾਇਆ ਹੀ ਮੈਲੀ ਹੈ। ਕਾਇਆ ਤੋਂ ਭਾਵ ਸਰੀਰ, ਸਰੀਰ ਤੋਂ ਭਾਵ ਅੱਖਾਂ ਵੀ ਮੈਲੀਆਂ ਨੇ, ਕੰਨ ਵੀ ਮੈਲੇ, ਜ਼ੁਬਾਨ ਵੀ ਮੈਲੀ, ਤੇਰੀਆਂ ਇੰਦਰੀਆਂ ਮੈਲੀਆਂ ਨੇ, ਮੈਲ ਨਾਲ ਭਰੀਆਂ ਪਈਆਂ। ਜੇ ਮਨ ਮੈਲਾ ਨਾ ਤਾਂ ਜਿਹੜਾ ਗਿਆਨ ਲੈਣ ਵਾਲੀਆਂ ਇੰਦਰੀਆਂ, ਉਹ ਗਿਆਨ ਲੈਣ ਵਾਲੀਆਂ ਇੰਦਰੀਆਂ ਗੰਦਗੀ ਨਾਲ ਭਰੀਆਂ, ਉਹ ਗੰਦਗੀ ਵਾਲਾ ਗਿਆਨ ਲੈਣਾ ਚਾਹੁੰਦੀਆਂ, ਕਿਉਂਕਿ ਅੰਦਰ ਗੰਦਗੀ ਭਰੀ ਹੈ। ਅੱਖਾਂ ਗੰਦਗੀ ਦੇਖਣਾ ਚਾਹੁੰਦੀਆਂ ਨੇ, ਕੰਨ ਗੰਦਗੀ ਵਾਲੇ ਬੋਲ ਸੁਣਨਾ ਚਾਹੁੰਦੇ ਆ, ਜ਼ੁਬਾਨ ਗੰਦਗੀ ਵਾਲੇ ਬੋਲ ਬੋਲਣਾ ਚਾਹੁੰਦੇ ਆ, ਕਾਇਆ ਵੀ ਮੈਲੀ ਹੈ। ਜੇ ਮਨ ਮੈਲਾ ਤਾਂ ਅਸੀਂ ਬਾਹਰੋਂ ਅੱਖਾਂ 'ਚ ਛਿੱਟੇ ਮਾਰ ਲਾਂਗੇ, ਕੰਨ ਸਾਫ਼ ਕਰਾ ਲਾਂਗੇ, ਰੋਜ਼ ਅਸੀਂ ਮੂੰਹ ਦੰਦ ਜੀਭ ਸਾਫ਼ ਕਰ ਲਾਂਗੇ, ਪਰ ਗੰਦਗੀ ਤਾਂ ਅੰਦਰ ਭਰੀ ਹੈ ਨਾ। ਉਹ ਤਾਂ ਫਿਰ ਇਹਨਾਂ ਇੰਦਰੀਆਂ ਵਿੱਚ ਗੰਦਗੀ ਭਰ ਜਾਣੀ ਹੈ, ਕਿਉਂਕਿ ਮਨ ਵਿੱਚ ਗੰਦਗੀ ਭਰੀ ਹੈ। ਮਨ ਸਾਫ਼ ਕਰਨਾ ਪੈਣਾ, ਮਨ ਪਵਿੱਤਰ ਕਰਾਂਗੇ, ਅੱਖਾਂ ਆਪੇ ਹੀ ਪਵਿੱਤਰ ਹੋ ਜਾਣੀਆਂ, ਕੰਨ ਪਵਿੱਤਰ ਹੋ ਜਾਣੇ ਆ, ਜ਼ੁਬਾਨ ਪਵਿੱਤਰ ਹੋ ਜਾਣੀ ਹੈ, ਇਹ ਗਿਆਨ ਇੰਦਰੇ ਪਵਿੱਤਰ ਹੋ ਜਾਣਗੇ, ਫਿਰ ਅੱਗੋਂ ਕਰਮ ਇੰਦਰੇ ਆਪੇ ਹੀ ਪਵਿੱਤਰ। ਸਿਸਟਮ ਹੈ ਨਾ, ਸਿਸਟਮ ਦੇ ਹਿਸਾਬ ਨਾਲ ਹੈ। ਮਨ ਪਵਿੱਤਰ ਹੋਇਆ ਤਾਂ ਗਿਆਨ ਇੰਦਰੇ ਪਵਿੱਤਰ ਨੇ, ਜੇ ਗਿਆਨ ਇੰਦਰੇ ਪਵਿੱਤਰ ਹੈ ਤਾਂ ਕਰਮ ਇੰਦਰੇ ਆਪੇ ਹੀ ਪਵਿੱਤਰ ਹੋ ਜਾਣਗੇ, ਕਿਉਂਕਿ ਕਰਮ ਇੰਦਰੀਆਂ ਨੂੰ ਜੋ ਗਿਆਨ ਮਿਲਣਾ ਉਹਨਾਂ ਨੇ ਤਾਂ ਉਹੀ ਕੁਛ ਕਰਨਾ। ਅਸੀਂ ਰੋਜ਼ ਭਾਵੇਂ ਪਾਠ ਕਰੀਏ, ਕੀਰਤਨ ਸੁਣੀਏ ਜਾਂ ਕਰੀਏ, ਕਥਾ ਸੁਣੀਏ ਕਰੀਏ, ਇਹ ਇਸ ਲਈ ਹੈ ਕਿ ਸਾਡੇ ਮਨ ਦੀ ਮੈਲ ਉਤਰ ਜਾਏ, ਅਸੀਂ ਮਨ ਕਰਕੇ ਪਵਿੱਤਰ ਹੋਣਾ ਹੈ। ਉਹ ਵਿਰਲੇ ਨੇ ਜਿਹੜੇ ਮਨ ਦੇ ਇਸ਼ਨਾਨ ਵਾਲੇ ਨੇ, ਉਹ ਵਿਰਲੇ ਨੇ। ਤਨ ਦੇ ਇਸ਼ਨਾਨ ਵਾਲਿਆਂ ਦੇ ਤੇ ਧੱਕੇ ਪੈ ਰਹੇ ਆ, ਲਾਈਨਾਂ ਲੱਗੀਆਂ ਪਈਆਂ, ਧੱਕੇ ਵੱਜ ਰਹੇ ਆ, ਪਹਿਲਾਂ ਮੈਂ ਇਸ਼ਨਾਨ ਕਰਨਾ, ਪਹਿਲਾਂ ਮੈਂ ਕਰਨਾ, ਇਹ ਤਨ ਦੇ ਇਸ਼ਨਾਨ ਵਾਲੇ ਨੇ। ਪਰ ਜਿਹੜੇ ਮਨ ਦੇ ਇਸ਼ਨਾਨੀ ਨੇ ਉਹ ਤੇ ਵਿਰਲੇ ਨੇ, ਜਿਹੜੇ ਮਨ ਕਰਕੇ ਪਵਿੱਤਰ ਹੋਣਾ ਚਾਹੁੰਦੇ ਆ। ਬਹੁਤ ਨੇ ਗੁਰਬਾਣੀ ਦੇ ਵਿੱਚ ਐਸੇ ਬਚਨ ਜਿਨ੍ਹਾਂ ਨੂੰ ਆਪਾਂ ਪ੍ਰਮਾਣ ਦੇ ਤੌਰ 'ਤੇ ਲੈ ਕੇ ਸਮਝ ਸਕਦੇ ਹਾਂ। ਸੱਪ ਹੈ ਨਾ, ਸੱਪ ਹੁਣ ਉਹਦੇ ਅੱਗੇ ਦੁੱਧ ਦਾ ਕਟੋਰਾ ਭਰ ਕੇ ਰੱਖ ਦਿਓ, ਦੁੱਧ ਨੂੰ ਤਾਂ ਅੰਮ੍ਰਿਤ ਮੰਨਿਆ ਗਿਆ ਵੀ ਦੁੱਧ ਤਾਂ ਅੰਮ੍ਰਿਤ ਹੈ। ਹੁਣ ਬਾਹਰੋਂ ਦੇਖਣ ਨੂੰ ਤਾਂ ਦੁੱਧ ਪੀ ਰਿਹਾ, ਅੰਦਰ ਜ਼ਹਿਰ ਨਾਲ ਭਰਿਆ ਪਿਆ, ਅੰਦਰ ਵਿਸ਼ ਨਾਲ ਭਰਿਆ ਪਿਆ। ਸੱਪੇ ਦੁੱਧ ਪਿਆਈਏ ਅੰਦਰ ਵਿਸ਼ ਨਕੋਰ, ਬਾਹਰੋਂ ਧਰਮ ਦਾ ਚੋਲਾ ਪਾਇਆ, ਧਰਮ ਦਾ ਪਹਿਰਾਵਾ ਪਾਇਆ, ਅੰਦਰ ਜ਼ਹਿਰ ਨਾਲ ਭਰਿਆ। ਦੇਖਣਾ ਤਾਂ ਅੰਦਰ ਹੈ ਨਾ, ਬਾਹਰੋਂ ਜੋ ਦਿਖਾ ਰਹੇ ਹਾਂ ਉਹ ਦੁਨੀਆਂ ਦੇਖ ਰਹੀ ਹੈ, ਉਹ ਦੁਨੀਆਂ ਨੂੰ ਦਿਖਾ ਰਹੇ ਹਾਂ ਅਸੀਂ, ਪਰ ਮਾਲਕ ਨੇ ਜਿਹੜਾ ਸਾਡੇ ਜੀਵਨ ਦਾ ਲੇਖਾ ਕਰਨਾ ਉਹ ਬਾਹਰੋਂ ਦੇਖ ਕੇ ਨਹੀਂ, ਉਹ ਚਿੱਤਰ ਦੇਖ ਕੇ ਨਹੀਂ, ਚਰਿੱਤਰ ਦੇਖ ਕੇ ਹੋਣਾ। ਜਿਹੜਾ ਸਾਡਾ ਲੇਖਾ ਹੋਣਾ ਨਾ, ਜੋ ਕਰਮ ਫਲ ਸਾਨੂੰ ਮਿਲਦੇ ਆ ਉਹ ਚਰਿੱਤਰ ਦੇਖ ਕੇ ਮਿਲਦੇ ਆ, ਚਿੱਤਰ ਦੇਖ ਕੇ ਨਹੀਂ। ਚਿੱਤਰ ਮਤਲਬ ਪਿਕਚਰ, ਤਸਵੀਰ, ਅਸੀਂ ਬਾਹਰੋਂ ਤਸਵੀਰ ਕੀ ਦਿਖਾ ਰਹੇ ਹਾਂ ਅਤੇ ਅਸੀਂ ਅੰਦਰੋਂ ਕੀ ਹਾਂ। ਬਾਹਰੋਂ ਅਸੀਂ ਦਿਖਾ ਰਹੇ ਹਾਂ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ, ਮੇਰੇ ਵਰਗਾ ਸੱਚਾ ਸੁੱਚਾ ਇਨਸਾਨ ਕੋਈ ਨਹੀਂ ਹੈ, ਮੇਰੇ ਵਰਗਾ ਭਲਾ ਮਾਨਸ ਕੋਈ ਨਹੀਂ ਹੈ, ਪਰ ਅੰਦਰ ਅੰਦਰ ਵਿਸ਼ ਭਰੀ ਪਈ ਹੈ, ਜ਼ਹਿਰ ਭਰੀ ਪਈ ਹੈ। ਗੁਰਬਾਣੀ ਇੱਕ ਸ਼ੀਸ਼ਾ ਹੈ ਜੋ ਸਾਨੂੰ ਸਾਡਾ ਅੰਦਰ ਦੀ ਜ਼ਹਿਰ ਦਿਖਾਉਂਦੀ ਹੈ। ਗੁਰਬਾਣੀ ਨੇ ਚਰਿੱਤਰ ਦਿਖਾਉਣਾ ਹੈ, ਗੁਰਬਾਣੀ ਨੇ ਚਿੱਤਰ ਨਹੀਂ ਦਿਖਾਉਣਾ। ਗੁਰਬਾਣੀ ਚਰਿੱਤਰ ਦਿਖਾਉਂਦੀ ਹੈ ਵੀ ਦੇਖ ਤੇਰੇ ਅੰਦਰ ਕਾਮ ਕਿੰਨਾ ਭਰਿਆ ਪਿਆ, ਕ੍ਰੋਧ ਕਿੰਨਾ ਭਰਿਆ ਪਿਆ, ਲੋਭ ਮੋਹ ਹੰਕਾਰ ਕਿੰਨਾ ਭਰਿਆ, ਜ਼ਹਿਰ ਕਿੰਨੀ ਭਰੀ ਪਈ ਹੈ ਨਫ਼ਰਤ ਦੀ ਤੇਰੇ ਅੰਦਰ, ਤੂੰ ਅੰਦਰੋਂ ਕਿੰਨਾ ਜ਼ਹਿਰੀਲਾ ਹੋ ਗਿਆ, ਬਾਹਰੋਂ ਤੂੰ ਧਰਮੀ ਬਣ ਕੇ ਦਿਖਾ ਰਿਹਾ।
इस वास्ते महाराज कहिंदे ये बाहरों नातियां गल नहीं बननी, शरीर नूं जिन्ना मर्जी आपां नवाई जाइए गल ते अंदर दी है, क्योंकि विकार अंदर ने, मन कामी है, क्रोधी है, लोभी हंकारी है, मत पाप नाल भरी पई है, भरी है मत पापा कह संग ओ तो पै नावे कह रंग, वो नाम दे विच इशनान कीतियां ये मत जिहड़ी है इहदी मैल दूर होनी है। बाहरों बंदा कहिंदा जी मैं ते कोई नशा नहीं करदा, मैं ते कोई नशा नहीं पींदा, पर अंदरों महाराज कहिंदे हंकार दा नशा ते 24 घंटे चढ़िया रहिंदा तैनू, वो ते उतरदा ही नहीं, उन्हें तेरी मत खत्म करती, नाश करती। जिवें कोई मान लो शराब दा नशा है, ये शरीर खोखला कर देंदे ना, फेफड़े गुरदे सब खत्म हो जांदे आ, ते हंकार दा नशा मत खत्म कर देंदा है। जित पीता मत दूर होए, बरल पवे विच आए, अपना पराया ना पछाणी, खसमो धक्के खाए। बाहरों ते मैं वैष्णो हो गया, बाहरों ते मोर लाती जी मैं कुछ खांदा नहीं, वैष्णो आ पींदा नहीं, वैष्णो अंदर मैं वैष्णो होया, अंदर ते पता नहीं की कुछ है, किन्नियां दा हक मारदा, किन्नियां दा हक खोना, मन च बेईमानी भरी पई है, अंदर हर वेले प्लैनिंग हुंदी रहिंदी है किहदे नाल ठगी मारनी है, किहदे नाल हेरा फेरी करनी है, अज किनू खोटा सौदा दे के ते खरा नोट लेना है, सारा दिन यही चलता है अंदर, सौदा खोटा देना है ते नोट खरा लेना है। नोट खोटा नहीं होना चाहिए, सौदा भावें मेरा मिलावट वाला होवे उहदे च असल असलीयत होवे ही ना तत, ते मैं ओ देना चाहुंना, पर सारा दिन यही प्लैनिंग चलती है, ते उदां मैं धर्मी हाँ वैष्णो हाँ, महाराज कहिंदे मैं नहीं मनदा। सज्जण नूं कहा ना गुरु साहब, कहिंदे तू सज्जण होएगा लोकां वास्ते, मेरे वास्ते तां तू ठग है, मेरी नज़र विच तू ठग है, मैं तेरा चरित्र देख रहा, ते लोक तेरा चित्र देख रहे हैं, बाहरों बाहरों तेनू देख रहे हैं, तू धर्मी है, तू सज्जण है, पर नहीं अंदरों तू ठग है। बाहरों तू वैष्णो है, अंदर तू की करदा है, अंदर मास खाना है, किदा गरीबां दा मास, दूजियां दा हक खोगन खोना, ये तू मास खाना है, तू वैष्णो कित्थों दा है। हक पराया नानका उस सूअर, उस गाए गुर पीर हामा, तां भरै जा मुरदार ना खाए। मुरदा तू रोज खाना है, ते उदा तू कहना मैं वैष्णो हाँ, मैं धर्मी हाँ। इसलिए महाराज कहिंदे तन धोतियां कुछ नहीं होना, तन करके धर्मी होना, ये तो सारी दुनिया ही हो जाएगी। लखां लोग धर्मी ने, पर उन्हां धर्मियां विचों असल धर्मी कौन है। कोटन में नानक को नारायण जो चीत, वो नारायण दे नाल चित तां किसे दा जुड़िया होया है, कोटन में नानक को, पर बाहरों देखोगे ते करोड़ां दुनिया धर्मी है। बाहरों पवित्र होण नाल कुछ नहीं होना, बाहरों चुब्बियां लाउण नाल, बाहरों तीर्थां ते जाके नहा के आउण नाल कुछ नहीं होना, गल ते अंदर दी गंदगी दी है। कई बार जिक्र किया कि वेड़ा साफ कर लिया, दरवाजा मेन गेट जिहड़ा सी घर दा ओह भी चमका लिया, ते वेड़ा चंगी तरह लिशकाता, जिहड़ी कमरियां दे अंदर गंदगी सी ओह तां साफ कीती नहीं। जिहड़े कमरे सी रहना ते आपां कमरियां दे विच ही है ना, उत्थे तां बदबू आ रही है, उत्थे तां गंदगी भरी है, ते कोई आएगा आ के देखेगा पहलां ते वाह वाह करेगा, बड़े ध्यान नाल सुनियो, पहलां तां वाह वाह करेगा, वो कहेगा भी किन्ना वेड़ा सवारिया पिया, किन्ना सोहना वेड़ा चमकाया पिया, पर जदों जाएगा कमरे विच नक बंद करके बाहर आ जाएगा भी अंदर ते बदबोई बड़ी है, अंदर ते गंदगी भरी पई है, बस साडा भी हाल यही है। बाहरों धर्मी देख के लोग कहिंदे वाह,
ਪਰ ਅੰਦਰ ਜਦੋਂ ਦੇਖਦੇ ਆ ਤੇ ਹੈਰਾਨ ਹੋ ਕੇ ਕਹਿੰਦੇ ਇਹ ਧਰਮੀ ਆ। ਇਦਾਂ ਦੇ ਧਰਮੀ ਹੁੰਦੇ ਆ ਜਿਹੜੇ ਅੰਦਰੋਂ ਗੰਦਗੀ ਨਾਲ ਭਰੇ ਪਏ ਆ। ਇਸੇ ਲਈ ਬਾਬਾ ਫਰੀਦ ਸਾਹਿਬ ਨੇ ਕਿਹਾ ਫਰੀਦਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇ। ਲੋਕਾਂ ਦਾ ਕੀ ਹੈ, ਲੋਕਾਂ ਨੇ ਤੇ ਪਾਪੀ ਨੂੰ ਵੀ ਪੁੰਨੀ ਬਣਾ ਦੇਣਾ ਤੇ ਪੁੰਨੀ ਨੂੰ ਵੀ ਪਾਪੀ ਬਣਾ ਦੇਣਾ। ਲੋਕਾਂ ਦਾ ਕੀ ਹੈ, ਲੋਕਾਂ ਨੇ ਸੱਚੇ ਨੂੰ ਝੂਠਾ ਬਣਾ ਦੇਣਾ, ਝੂਠੇ ਨੂੰ ਸੱਚਾ ਬਣਾ ਦੇਣਾ। ਲੋਕਾਂ ਨੇ ਤੇ ਦਿਨ ਨੂੰ ਵੀ ਰਾਤ ਕਹਿ ਦੇਣਾ ਤੇ ਰਾਤ ਨੂੰ ਵੀ ਦਿਨ ਕਹਿ ਦੇਣਾ, ਪਰ ਉਹਨਾਂ ਦੇ ਕਹਿਣ ਨਾਲ ਗੱਲ ਨਹੀਂ ਨਾ ਬਣਨੀ, ਕਹਿਣ ਨਾਲ ਗੱਲ ਨਹੀਂ ਹੋਣੀ। ਨਬੇੜਾ ਤੇ ਸਾਡੇ ਕਰਮ ਦਾ ਹੋਣਾ। ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ। ਇਹ ਤੇ ਸਾਡੇ ਕਰਮ ਨੇ ਫੈਸਲਾ ਕਰਨਾ ਕਿ ਇਹ ਪੁੰਨੀ ਹੈ ਕਿ ਪਾਪੀ ਹੈ, ਇਹ ਧਰਮੀ ਹੈ ਕਿ ਨਹੀਂ ਹੈ। ਆਪਣੇ ਅੰਦਰ ਭਰਮ ਪਾਲ ਕੇ ਚੱਲਣਾ ਤੇ ਚੱਲੀ ਚੱਲੋ। ਇਸ ਲਈ ਮਹਾਰਾਜ ਨੇ ਅੱਜ ਜਿਹੜਾ ਸ਼ਬਦ ਆਰੰਭ ਵਿੱਚ ਪੰਗਤੀਆਂ ਬਖਸ਼ੀਆਂ ਨੇ, ਅਤੇ ਜੇ ਆਪਾਂ ਇਹ ਦੋ ਪੰਗਤੀਆਂ ਹੀ ਸਮਝਣ ਲੱਗ ਜਾਈਏ ਤਾਂ ਸਾਰਾ ਸਮਾਂ ਮੈਨੂੰ ਲੱਗਦਾ ਇਹਦੇ 'ਤੇ ਹੀ ਲੱਗ ਜਾਣਾ ਸਾਡੇ ਪਾਠ ਕਰਨ। ਦੇਖੋ ਸੱਚ ਹੈ ਅਤੇ ਸੱਚ ਨੂੰ ਸਮਝਣਾ ਹੀ ਪੈਣਾ, ਕਿਉਂਕਿ ਸੱਚ ਨੂੰ ਸੁਣਨਾ ਬੜਾ ਔਖਾ ਹੁੰਦਾ ਹੈ, ਬੋਲਣਾ ਵੀ ਔਖਾ ਹੈ ਅਤੇ ਸੁਣਨਾ ਵੀ ਔਖਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਸਮਾਂ ਜਿਹੜਾ ਭਾਵੇਂ ਮਰਜ਼ੀ ਸੀ, ਭਾਵੇਂ ਉਹ ਕਹਿ ਲਓ ਕਿ ਨਨਕਾਣਾ ਸਾਹਿਬ ਦਾ ਉਹ ਅਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਹੋਣਾ, ਰਾਏ ਭੋਏ ਦੀ ਉਹ ਤਲਵੰਡੀ ਕਹਿ ਲਓ, ਭਾਵੇਂ ਸੁਲਤਾਨਪੁਰ ਕਹਿ ਲਓ, ਭਾਵੇਂ ਕਾਂਸ਼ੀ ਹਰਿਦੁਆਰ ਕਹਿ ਲਓ, ਭਾਵੇਂ ਤੁਸੀਂ ਮੱਕਾ ਮਦੀਨਾ ਕਹਿ ਲਓ, ਬਗਦਾਦ ਕਹਿ ਲਓ, ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਨੇ, ਉਹ ਸਮਾਂ ਜਿਹੜਾ ਸੀ ਮਹਾਰਾਜ ਨੇ ਉਸ ਵੇਲੇ ਸੱਚ ਹੀ ਲੋਕਾਂ ਨੂੰ ਸੁਣਾਇਆ। ਭਾਵੇਂ ਧਰਮੀ ਲੋਕ ਮਿਲੇ ਨੇ, ਭਾਵੇਂ ਰਾਜਨੀਤਿਕ ਮਿਲੇ ਨੇ ਅਤੇ ਭਾਵੇਂ ਸਮਾਜਿਕ ਲੋਕ ਮਿਲੇ ਆ, ਹਰ ਇੱਕ ਨੂੰ ਮਹਾਰਾਜ ਨੇ ਸੱਚ ਦੱਸਿਆ। ਜੇ ਸੂਰਜ ਨੂੰ ਪਾਣੀ ਦੇ ਰਹੇ ਆ, ਮਹਾਰਾਜ ਕਹਿੰਦੇ ਨੇ ਦਈ ਚੱਲੋ, ਜਦੋਂ ਖੇਤਾਂ ਨੂੰ ਪਾਣੀ ਦਿੱਤਾ ਤੇ ਉਹ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਵਾਲ ਕਰਨਾ ਸੀ ਉਹ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਆ ਵੀ ਤੁਸੀਂ ਪਾਣੀ ਇੱਧਰ ਕਿਵੇਂ ਦੇ ਰਹੇ ਹੋ, ਸੂਰਜ ਤੇ ਇੱਧਰ ਚੜ੍ਹਿਆ। ਮਹਾਰਾਜ ਕਹਿੰਦੇ ਮੈਂ ਸੂਰਜ ਨੂੰ ਪਾਣੀ ਨਹੀਂ ਦਿੰਦਾ, ਮੈਂ ਦੇ ਰਿਹਾ ਆਪਣੇ ਖੇਤਾਂ ਨੂੰ ਪਾਣੀ। ਕਹਿਣ ਲੱਗੇ ਵੀ ਖੇਤਾਂ, ਖੇਤ ਕਿੱਥੇ ਆ ਤੁਹਾਡੇ? ਕਹਿੰਦੇ 250-300 ਮੀਲ ਤੇ। ਅਤੇ 250-300 ਮੀਲ ਤੇ ਪਾਣੀ ਕਿੱਦਾਂ ਪਹੁੰਚ ਜਾਏਗਾ ਤੁਹਾਡਾ? ਮਹਾਰਾਜ ਕਹਿੰਦੇ ਜੇ 250-300 ਮੀਲ ਤੇ ਪਾਣੀ ਨਹੀਂ ਪਹੁੰਚ ਸਕਦਾ ਤੇ ਹਜ਼ਾਰਾਂ ਮੀਲ ਪਾਣੀ ਕਿੱਦਾਂ ਪਹੁੰਚ ਜਾਏਗਾ? ਹੈਰਾਨੀ ਵਾਲੀ ਗੱਲ ਹੈ। ਇਸ ਵਾਸਤੇ ਗੁਰੂ ਮਹਾਰਾਜ ਨੇ ਸਮਝਾਇਆ ਹੈ, ਅਸੀਂ ਰੋਜ਼ ਪਾਠ ਕਰ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ, ਲੋਕ ਪਾਠ ਪੂਜਾ ਕਰ ਰਹੇ ਨੇ, ਕੋਈ ਰਾਮ ਚੇਤੇ ਕਰ ਰਿਹਾ, ਕੋਈ ਅੱਲਾਹ ਨੂੰ ਚੇਤੇ ਕਰ ਰਿਹਾ, ਹਰ ਕੋਈ ਆਪੋ ਆਪਣੇ ਤਲ ਉੱਤੇ ਧਰਮੀ ਹੋ ਕੇ ਰੱਬ ਨੂੰ ਚੇਤੇ ਕਰ ਰਿਹਾ। ਪਰ ਕੀ ਅਸੀਂ ਤਨ ਕਰਕੇ ਹੀ ਜੁੜੇ ਹੋਏ ਹਾਂ ਕਿ ਮਨ ਕਰਕੇ ਵੀ ਜੁੜੇ ਹਾਂ? ਦੇਖਣਾ ਇਹ ਪੈਣਾ, ਸਾਡਾ ਚਰਿੱਤਰ ਬਦਲ ਰਿਹਾ, ਸਾਡੀ ਸੋਚ ਬਦਲ ਰਹੀ ਹੈ, ਸਾਡੀ ਵਿਚਾਰ ਬਦਲ ਰਹੀ ਹੈ, ਖਿਆਲ ਬਦਲ ਰਹੇ ਨੇ, ਆਦਤਾਂ ਬਦਲ ਰਹੀਆਂ, ਸੁਭਾਅ ਬਦਲ ਰਿਹਾ। ਜੇ ਕੁਛ ਨਹੀਂ ਬਦਲ ਰਿਹਾ ਤਾਂ ਫਿਰ ਨਿਤਨੇਮ ਕਰਨ ਦਾ ਲਾਭ ਕੀ ਹੋਇਆ? ਹੁਣ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਨਿਤਨੇਮ ਨਹੀਂ ਕਰਨਾ, ਕਰਨਾ, ਪਰ ਕਾਹਦੇ ਲਈ? ਤਾਂ ਕਿ ਸਾਡਾ ਸੁਭਾਅ ਬਦਲ ਜਾਏ, ਸਾਡੀਆਂ ਆਦਤਾਂ, ਸਾਡੀ ਸੋਚ ਬਦਲ ਜਾਏ, ਮਨ ਦੇ ਤਲ 'ਤੇ ਮੈਂ ਪਵਿੱਤਰ ਹੋ ਜਾਵਾਂ, ਅੰਦਰੋਂ ਬਾਹਰੋਂ ਤਨ ਮਨ ਕਰਕੇ ਮੈਂ ਪਵਿੱਤਰ ਹੋ ਜਾਵਾਂ। ਜੇ ਇਕੱਲੇ ਤਨ ਕਰਕੇ ਪਵਿੱਤਰ ਹਾਂ, ਮਨ ਪਵਿੱਤਰ ਨਹੀਂ ਹੋ ਰਿਹਾ, ਤੇ ਮਹਾਰਾਜ ਕਹਿੰਦੇ ਬਾਹਰੋਂ ਤਾਂ ਲੋਕ ਤੇਰੇ ਗਲ ਵਿੱਚ ਹਾਰ ਪਾ ਦੇਣਗੇ ਧਰਮੀ ਹੋਣ ਦਾ, ਪਰ ਅੰਦਰੋਂ ਜ਼ਿੰਦਗੀ ਹਾਰ ਜਾਏਗਾ। ਹਾਰ ਹੈ ਨਾ, ਹਾਰ, ਬਾਹਰੋਂ ਲੋਕ ਹਾਰ ਪਾਉਣਗੇ। ਇਹ ਬਹੁਤ ਵੱਡਾ ਧਰਮੀ ਹੈ ਪਰ ਅੰਦਰ ਦੀ ਜ਼ਿੰਦਗੀ ਹਾਰ ਗਿਆ। ਜੀਓ ਮੈਲੇ ਬਾਹਰੋਂ ਨਿਰਮਲ,
ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਅੰਦਰ ਹਾਰ ਤੇ ਬਾਹਰੋਂ ਫੁੱਲਾਂ ਦਾ ਹਾਰ, ਕੀ ਕਰਨਾ? ਬਾਹਰੋਂ ਫੁੱਲਾਂ ਦਾ ਹਾਰ ਪੈ ਗਿਆ, ਗਲ 'ਚ ਖੁਸ਼ ਹੋ ਗਏ, ਫੋਟੋ ਖਿਚਾ ਕੇ ਰੱਖ ਲਈ ਵੀ ਆ ਦੇਖੋ ਕਿੰਨੇ ਲੋਕਾਂ ਨੇ ਮੇਰੇ ਗਲ 'ਚ ਹਾਰ ਪਾਏ, ਮੈਂ ਧਰਮੀ ਹਾਂ। ਪਰ ਮਾਰੇ ਕਹਿੰਦੇ ਅੰਦਰੋਂ ਤੇ ਹਾਰ ਗਿਆ, ਅੰਦਰ ਤੇ ਬਾਜੀ ਹਾਰ ਗਿਆ। ਕਾਹਦਾ? ਜਿੱਤਣ ਦਾ ਹਾਰ ਤੇ ਗਲ 'ਚ ਪੈਂਦਾ, ਤੂੰ ਹਾਰ ਕੇ ਹਾਰ ਪਵਾ ਲਿਆ, ਤੂੰ ਤੇ ਹਾਰ ਗਿਆ ਅੰਦਰੋਂ, ਮੈਲੇ ਦਾ ਮੈਲਾ ਹੀ ਰਹਿ ਗਿਆ। ਕਿਉਂਕਿ ਤਨ ਧੋਤੈ ਮਨ ਅੱਛਾ ਨਾ ਹੋਏ, ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ, ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਮੈਲ ਨੂੰ ਤਨ ਤੋਂ ਕਿਵੇਂ ਉਤਾਰੋਗੇ ਤੁਸੀਂ? ਕਿਵੇਂ ਉਹ ਬਾਹਰ ਦੇ ਪਾਣੀ ਦੇ ਸਰੋਵਰ 'ਚ ਇਸ਼ਨਾਨ ਕਰਕੇ ਮਨ ਦੀ ਮੈਲ ਉਤਰਦੀ ਹੈ? ਕਿਵੇਂ ਉਤਰਦੀ ਹੈ? ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਮਹਾਰੇ ਕਹਿੰਦੇ ਜਿਹੜਾ ਗੁਰਬਾਣੀ ਦਾ ਨਾਮ ਦਾ ਸਰੋਵਰ ਦਿੱਤਾ ਨਾ, ਕਿਤੇ ਮਨ ਦੀ ਚੁੱਭੀ ਲਾ ਕੇ ਵੇਖ ਤੂੰ। ਆਹ ਹੁਣ 12 ਮਾਹਾਂ ਦੇ ਮੁਤਾਬਕ ਅੱਗੇ ਮਾਘ ਦਾ ਮਹੀਨਾ ਆਉਣਾ ਨਾ, ਦੇਖੋ ਕਿੱਦਾਂ ਲਾਈਨਾਂ ਲੱਗਣੀਆਂ। ਭੱਜੇ ਜਾਣਾ ਲੋਕਾਂ ਨੇ ਟਾਈਮ ਕੱਢ ਕੱਢ ਕੇ ਵੀ ਮੈਂ ਵੀ ਇਸ਼ਨਾਨ ਕਰਾਵਾਂ, ਮੈਂ ਵੀ। ਅਤੇ ਕਈਆਂ ਦਾ ਪਾਠ 'ਤੇ ਪੂਰਾ ਜ਼ੋਰ ਲੱਗ ਜਾਣਾ, ਸਾਰਾ ਸਾਲ ਭਾਵੇਂ ਨਾ ਕਰੋ, ਸੱਚ ਹੈ, ਸਾਰਾ ਸਾਲ ਭਾਵੇਂ ਸੰਗਤ ਨਾ ਕਰੋ, ਬਸ ਉਹ ਇੱਕ ਮਹੀਨਾ ਜ਼ੋਰ ਲਾ ਲਓ। ਪਰ ਉਹ ਸ਼ਬਦ ਕਹਿ ਕੀ ਰਿਹਾ ਸਾਨੂੰ? ਜੋ ਸ਼ਬਦ ਕਹਿ ਆਖ ਰਿਹਾ ਉਹ ਨਹੀਂ ਆਪਾਂ ਮੰਨਣਾ। ਸਿਰਫ ਇਹ ਵੀ ਮਾਘ ਦੇ ਮਹੀਨੇ ਚੁੱਭੀਆਂ ਲਾਉਣ ਨਾਲ ਬੜਾ ਵੱਡਾ ਪੁੰਨ ਮਿਲਦਾ ਹੈ, ਪਰ ਉਹ ਸ਼ਬਦ ਕੀ ਕਹਿ ਰਿਹਾ? ਸ਼ਬਦ ਤਾਂ ਕਹਿੰਦੇ ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਤੇਰੇ ਜਨਮਾਂ ਦੀ ਕੀਤੇ ਹੋਏ ਕਰਮਾਂ ਦੀ ਮਲ ਉਤਰ ਜਾਏਗੀ, ਪਰ ਰਸਤਾ ਤੈਨੂੰ ਆ ਚੁਣਨਾ ਪੈਣਾ, ਤੂੰ ਆ ਰਸਤੇ ਉੱਤੇ ਤੁਰ। ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਕੁੱਲ ਆ ਸਰੀਰ ਵਾਲੀ ਕੁੱਲ, ਇਹਦਾ ਵੀ ਉਧਾਰ ਹੋ ਜਾਏਗਾ, ਔਰ ਜਿਹੜੀ ਇਸ ਕੁੱਲ ਦੇ ਵਿੱਚ ਜਿੰਦ ਹੈ ਉਹਦਾ ਵੀ ਉਧਾਰ ਹੋ ਜਾਏਗਾ, ਦੋਵੇਂ ਸਫਲ ਹੋ ਜਾਣਗੇ। ਤੇਰੀ ਮਨੁੱਖਾ ਜਨਮ ਵਾਲੀ ਕੁੱਲ ਵੀ ਸਫਲ ਹੋ ਜਾਏਗੀ, ਔਰ ਤੇਰੇ ਅੰਦਰ ਉਹ ਜਿਹੜੀ ਜਿੰਦ ਹੈ ਉਹ ਵੀ ਸਫਲ ਹੋ ਜਾਏਗੀ। ਤੂੰ ਉਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰ। ਰਾਮ ਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨ, ਗੁਰਪੂਰੇ ਕੀਨੇ ਦਾਨਾ। ਜਿਹੜੀ ਪੂਰੇ ਗੁਰੂ ਨੇ ਤੈਨੂੰ ਦਾਤ ਦਿੱਤੀ ਹੈ, ਤੂੰ ਰੋਜ਼ ਸੰਗਤ ਕਰਕੇ ਉਸ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰ, ਤੇਰੇ ਪਾਪ ਸਾਰੇ ਕਮਾਏ ਹੋਏ ਉਤਰ ਜਾਣਗੇ, ਉਹਦੀ ਮੈਲ ਉਤਰ ਜਾਏਗੀ। ਮਨ ਅੰਦਰ ਅਕਈ, ਦੇਖੋ ਤੁਸੀਂ ਤਨ ਕਰਕੇ ਜਿਨ੍ਹਾਂ ਦੇ ਮੈਲੇ ਕੱਪੜੇ ਪਾਏ ਹੋਣ ਨਾ, ਪਾਟੇ ਕੱਪੜੇ ਪਾਏ ਹੋਣ, ਪਰ ਅੰਦਰੋਂ ਬਿਲਕੁਲ ਉਹਦੀ ਸੋਚ ਚੰਗੀ ਹੋਵੇ, ਸਾਫ ਸੁਥਰੀ, ਅਸੀਂ ਉਹਨੂੰ ਲਾਗੇ ਨਹੀਂ ਲੱਗਣ ਦਿੰਦੇ। ਅੰਦਰ ਸੋਚ ਥੋੜ੍ਹੀ ਦੇਖੀ ਬੰਦੇ ਦੀ ਵੀ ਕਿੰਨੀ ਸਾਫ ਸੁਥਰੀ ਹੈ, ਕਿੰਨਾ ਚੰਗਾ ਸੋਚਦਾ ਹੈ, ਕਿੰਨੀ ਅੰਦਰ ਸੋਚ ਚੰਗੀ ਹੈ, ਉਹ ਨਹੀਂ ਦੇਖੀ, ਬਸ ਮੈਲੇ ਕੱਪੜੇ ਦੇਖ ਕੇ ਲਾਗੇ ਨਹੀਂ ਲੱਗਣ ਦਿੰਦੇ। ਅਸੀਂ ਕਿੰਨੇ ਪਰੇ ਹੋ, ਮੈਂ ਹਾਈ ਸੁਸਾਇਟੀ ਦਾ ਬੰਦਾ ਅਤੇ ਮੇਰੀ ਸ਼ਾਨ ਵਿੱਚ ਫਰਕ ਪੈਂਦਾ ਹੈ। ਅਸੀਂ ਪਤਾ ਕਿਹਨੂੰ ਲਾਗੇ ਲੱਗਣ ਦਿੰਦੇ ਹਾਂ? ਜਿਹਦੇ ਕੱਪੜੇ ਬੜੇ ਸਾਫ ਸੁਥਰੇ ਹੋਣ, ਬੜੇ ਸਾਫ ਸੁਥਰੇ, ਭਾਵੇਂ ਅੰਦਰ ਗੰਦਗੀ ਭਰੀ ਪਈ ਹੋਵੇ, ਮਨ ਵਿੱਚ ਅੰਦਰੋਂ ਕਾਮੀ ਹੋਵੇ, ਕ੍ਰੋਧੀ ਹੋਵੇ, ਲੋਭੀ ਹੋਵੇ, ਝੂਠਾ ਰੱਜ ਕੇ ਹੋਵੇ, ਨਿੰਦਕ ਹੋਵੇ, ਅਸੀਂ ਉਹਨੂੰ ਲਾਗੇ ਲੱਗਦੇ ਹਾਂ, ਕਿਉਂਕਿ ਉਹਦੇ ਬਾਹਰੋਂ ਕੱਪੜਿਆਂ 'ਚੋਂ ਖੁਸ਼ਬੂ ਆ ਰਹੀ ਹੈ, ਉਹਦੇ ਬਾਹਰੋਂ ਕੱਪੜੇ ਬੜੇ ਸਾਫ ਸੁਥਰੇ ਅਤੇ ਮਹਿੰਗੇ ਬ੍ਰੈਂਡਡ ਪਾਏ ਹੋਏ ਆ, ਤਾਂ ਉਹਨੂੰ ਅਸੀਂ ਆਪਣੇ ਕੋਲ ਬਿਠਾ ਰਹੇ ਹਾਂ। ਪਰ ਇਹ ਤਾਂ ਦੇਖ ਨਹੀਂ ਰਹੇ, ਮੁੱਖ ਆਵਕਤ ਤਾਂ ਕਹਿ ਦੁਰਗੰਧ, ਵੀ ਅੰਦਰੋਂ ਤਾਂ ਗੰਦਗੀ ਆ ਨਿਕਲਦੀ ਹੈ,
ਬੁਰਿਆਈਆਂ ਦੀ, ਵਿਕਾਰਾਂ ਦੀ, ਵਾਸ਼ਨਾਵਾਂ ਦੀ। ਬਸ ਇਹ ਫਰਕ ਹੈ। ਅਸੀਂ ਬਾਹਰ ਦੇ ਅਡੰਬਰ ਚਮਕ ਦਮਕ ਦੇਖ ਕੇ ਹੀ ਡੁੱਲ ਜਾਣ ਵਾਲੇ ਹਾਂ। ਅਸੀਂ ਨਹੀਂ ਦੇਖਦੇ ਵੀ ਉਹ ਧਰਮੀ ਹੈ ਕਿ ਨਹੀਂ ਹੈ, ਇਹਦੇ 'ਚ ਕੋਈ ਧਰਮ ਵਾਲਾ ਗੁਣ ਹੈ ਕਿ ਨਹੀਂ ਹੈ। ਉਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਮੈਂ ਤਾਂ ਇਹਦੇ 'ਤੇ ਭਰੋਸਾ ਕੀਤਾ ਸੀ, ਇਹ ਤਾਂ ਲੁੱਟ ਕੇ ਲੈ ਗਿਆ, ਠੱਗ ਕੇ ਲੈ ਗਿਆ, ਇਹ ਆਹ ਕਰ ਗਿਆ, ਇਹ ਉਹ ਕਰ ਗਿਆ। ਮੁੜ ਕੇ ਗੱਲਾਂ ਹੀ ਹੁੰਦੀਆਂ। ਅਤੇ ਗੁਰਬਾਣੀ ਵਿੱਚ ਮਹਾਰਾਜ ਨੇ ਹਰ ਇੱਕ ਦੀ ਡੈਫੀਨੇਸ਼ਨ ਦਿੱਤੀ ਹੈ, ਹਰ ਇੱਕ ਦੀ ਪਰਿਭਾਸ਼ਾ ਦਿੱਤੀ ਹੈ। ਸਾਨੂੰ ਸਹਿਜ ਪਾਠ ਦੀ ਲੋੜ ਹੈ, ਸਹਿਜੇ ਸਹਿਜੇ ਪਾਠ ਕਰਨ ਦੀ ਲੋੜ ਹੈ, ਇੱਕ ਇੱਕ ਸ਼ਬਦ ਨੂੰ ਕਮਾਉਣ ਦੀ ਲੋੜ ਹੈ, ਤਾਂ ਕਿ ਸਾਨੂੰ ਹਰ ਇੱਕ ਦੀ ਪਰਿਭਾਸ਼ਾ ਸਮਝ ਆ ਜਾਏ, ਪਤਾ ਲੱਗ ਜਾਏ। ਇਸ ਲਈ ਮਹਾਰਾਜ ਕਹਿੰਦੇ ਧਿਆਨ ਰੱਖਿਓ, ਜਿਹੜਾ ਅੰਦਰੋਂ ਪਵਿੱਤਰ ਹੋ ਗਿਆ ਨਾ, ਅੰਦਰੋਂ ਮਨ ਕਰਕੇ, ਮਤ ਕਰਕੇ, ਸੋਚ ਕਰਕੇ, ਵਿਚਾਰਾਂ ਕਰਕੇ ਜਿਹੜਾ ਅੰਦਰੋਂ ਪਵਿੱਤਰ ਹੋ ਗਿਆ, ਉਹਨੂੰ ਬਾਹਰੋਂ ਤੀਰਥਾਂ 'ਤੇ ਚੁੱਭੀਆਂ ਲਾਉਣ ਦੀ ਲੋੜ ਨਹੀਂ ਹੈ। ਅਤੇ ਜਿਹੜਾ ਅੰਦਰੋਂ ਮਨ ਕਰਕੇ, ਮਤ ਕਰਕੇ, ਸੋਚ ਕਰਕੇ, ਵਿਚਾਰਾਂ ਕਰਕੇ ਅੰਦਰੋਂ ਦੀ ਮੈਲਾ ਹੈ, ਉਹ ਬਾਹਰੋਂ ਭਾਵੇਂ 100 ਵਾਰੀ ਵੀ ਚੁੱਭੀ ਲਾ ਲਵੇ ਤਾਂ ਵੀ ਪਵਿੱਤਰ ਨਹੀਂ ਹੋ ਸਕਦਾ। ਇੱਕ ਚੋਰ ਹੈ ਨਾ, ਚੋਰ ਆ ਹੁਣ ਦੇਖੀਦਾ, ਆਏ ਦਿਨ ਰੋਜ਼ ਦਿਨ ਧਾਰਮਿਕ ਅਸਥਾਨਾਂ 'ਤੇ ਚੋਰ ਵੀ ਆਉਂਦੇ ਆ ਚੋਰੀਆਂ ਕਰਨ, ਰੋਜ਼ ਹੀ ਖਬਰ ਆਉਂਦੀ ਹੈ ਆ ਮੇਰਾ ਆਹ ਚੋਰੀ ਹੋ ਗਿਆ, ਮੇਰਾ ਆਹ ਹੋ ਗਿਆ। ਉਹ ਗੁਰੂ ਘਰ ਵਿੱਚ ਆ ਕੇ ਚੋਰ ਵੀ ਚੋਰ ਹੀ ਰਹਿ ਗਿਆ, ਕਿਉਂਕਿ ਉਹ ਸਾਧ ਨਹੀਂ ਬਣ ਸਕਿਆ। ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ, ਉਹ ਚੋਰ ਬਣ ਕੇ ਆਇਆ, ਚੋਰੀ ਕਰਕੇ ਚੋਰ ਬਣ ਕੇ ਚਲਾ ਗਿਆ। ਪਰ ਭਾਈ ਬਿਧੀ ਚੰਦ ਵਰਗੇ ਕੋਈ ਵਿਰਲੇ ਹੁੰਦੇ ਆ, ਜਿਹੜੇ ਗੁਰੂ ਸੰਗਤ ਵਿੱਚ ਆਉਂਦੇ ਆ, ਪਿੱਛੇ ਸਿਪਾਹੀ ਲੱਗੇ ਹੁੰਦੇ ਆ, ਪਰ ਜਦੋਂ ਸੰਗਤ ਵਿੱਚ ਆਉਂਦੇ ਆ ਤੇ ਆਪਣੀ ਸੋਚ ਵਿਚਾਰ ਬਦਲ ਲੈਂਦੇ ਆ, ਤੇ ਇੱਕ ਦਿਨ ਕਿੱਡੀ ਕਿਰਪਾ ਹੋ ਗਈ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਬਣ ਗਿਆ। ਕਿਉਂ ਬਣਿਆ? ਕੋਈ ਸ਼ਕਲ ਬਦਲ ਗਈ? ਅੱਖ ਮੂੰਹ ਨੱਕ ਹੱਥ ਬਦਲ ਗਿਆ? ਨਹੀਂ, ਸੋਚ ਬਦਲ ਗਈ, ਅੰਦਰੋਂ ਅੰਦਰ ਦੀ ਵਿਚਾਰ ਬਦਲ ਗਈ। ਅਸੀਂ ਸੋਚ ਨਹੀਂ ਬਦਲ ਰਹੇ ਹਾਂ, ਅਸੀਂ ਬਾਹਰੋਂ ਧਰਮ ਦੇ ਅਸਥਾਨ ਬਦਲ ਲੈਂਦੇ ਹਾਂ, ਧਰਮ ਦੇ ਕਰਮ ਬਦਲ ਲੈਂਦੇ ਹਾਂ, ਆਹ ਨਹੀਂ ਕੀਤਾ ਤੇ ਆਹ ਕਰ ਲਓ, ਉਹ ਨਹੀਂ ਕੀਤਾ ਤੇ ਆਹ ਕਰ ਲਓ। ਸੋਚ ਨਹੀਂ ਬਦਲ ਰਹੇ, ਆਪਣੀ ਵਿਚਾਰ ਨਹੀਂ ਬਦਲ ਰਹੇ, ਉੱਥੇ ਦੇ ਉੱਥੇ ਹੀ ਖਲੋਤੇ ਹੋਏ ਹਾਂ। ਮਨ ਮੈਲਾ ਹੈ ਤੇ ਮੈਲਾ ਹੀ ਹੈ, ਮਤ ਮੈਲੀ ਹੈ ਤੇ ਮੈਲੀ ਹੋਈ ਹੈ। ਬਾਹਰੋਂ ਅਸੀਂ ਜੇ ਕਹੀਏ ਤੇ ਬੜਾ ਪਾਠ ਕਰ ਲਿਆ, ਬੜਾ ਸਿਮਰਨ ਕਰ ਲਿਆ, ਬੜੀਆਂ ਚੁੱਭੀਆਂ ਲਾ ਲਈਆਂ, ਬੜੇ ਧਰਮ ਦੇ ਅਸਥਾਨਾਂ 'ਤੇ ਅਸੀਂ ਜਾਏ, ਪਰ ਫਾਇਦਾ ਕੀ ਹੋਇਆ? ਇਹ ਵੀ ਤਾਂ ਦੇਖੋ ਨਾ, ਲਾਭ ਕੀ ਹੋਇਆ? ਹਰ ਇੱਕ ਚੀਜ਼ ਦਾ ਅਸੀਂ ਕੈਲਕੂਲੇਟ ਕਰਨ ਲੱਗ ਜਾਂਦੇ ਹਾਂ, ਮੈਨੂੰ ਆਹ ਨੁਕਸਾਨ ਹੋ ਗਿਆ, ਆਹ ਫਾਇਦਾ ਹੋ ਗਿਆ, ਇੱਥੇ ਮੈਂ ਗਿਆ ਸੀ ਇੰਨਾ ਖਰਚ ਹੋ ਗਿਆ ਅਤੇ ਇੰਨਾ ਬਕਾਇਆ ਰਹਿ ਗਿਆ। ਸਾਰਾ ਹਿਸਾਬ ਕਰਦੇ ਹਾਂ, ਅੰਦਰ ਦਾ ਹਿਸਾਬ ਨਹੀਂ ਕਰਦੇ ਵੀ ਇੰਨਾ ਚਿਰ ਹੋ ਗਿਆ ਪਾਠ ਕਰਦੇ ਹਾਂ, ਮਨ ਹਜੇ ਮੈਲੇ ਦਾ ਮੈਲਾ ਹੀ ਹੈ। ਇੰਨਾ ਚਿਰ ਹੋ ਗਿਆ ਸਾਨੂੰ ਸਿਮਰਨ ਕਰਦੇ, ਸੰਗਤ ਕਰਦੇ, ਹਜੇ ਵੀ ਮਨ ਅੰਦਰ ਕਾਮੀ ਹੋਈ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਕਿਉਂਕਿ ਤਨ ਧੋਤੈ ਮਨ ਅੱਛਾ ਨਾ ਹੋਏ। ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਸਮਝਾਉਂਦੇ ਆ, ਮਹਾਰਾਜ ਕਹਿੰਦੇ ਕਾਇਆ ਕੂੜ ਵਿਗਾੜ ਕਾਹੇ ਨਾਈਐ, ਕਾਹੇ ਕਿਉਂ? ਕਾਇਆ ਤੇਰੀ ਕੂੜ ਨੇ ਵਿਗਾੜ ਕੇ ਰੱਖੀ ਹੋਈ ਹੈ, ਝੂਠ ਨੇ ਜਿਹੜੀ ਕਾਇਆ ਨਾ, ਕਾਇਆ ਤਾਂ ਸਰੀਰ ਹੈ ਨਾ, ਸਰੀਰ ਵਿੱਚ ਕੀ ਹੈ? ਅੱਖਾਂ ਵਿਗੜੀਆਂ ਪਈਆਂ, ਕੰਨ ਵਿਗੜੇ ਪਏ, ਜ਼ੁਬਾਨ ਵਿਗੜੀ ਪਈ ਹੈ, ਪੈਰ ਵਿਗੜੇ ਪਏ ਨੇ, ਹੱਥ ਵਿਗੜੇ ਪਏ ਆ, ਤੇ ਮਹਾਰਾਜ ਕਹਿੰਦੇ ਕਾਹੇ ਨਹਾਈ ਹੈ? ਇਹ ਬਾਹਰੋਂ ਤੂੰ ਨਹਾ ਕੇ ਸਾਫ਼ ਸੁਥਰਾ ਹੋ ਜਾਏਗਾ, ਹੱਥ ਤੇਰੇ ਪਾਪ ਕਰ ਰਹੇ ਨੇ, ਦੂਜਿਆਂ ਦਾ ਹੱਕ ਖੋ ਰਹੇ ਨੇ, ਮਾਰ ਰਹੇ ਨੇ, ਇਹਨਾਂ ਹੱਥਾਂ ਨਾਲ ਕਤਲ ਹੋ ਰਿਹਾ, ਇਹਨਾਂ ਹੱਥਾਂ ਨਾਲ ਪਤਾ ਨਹੀਂ ਕਿੰਨੀਆਂ ਦੀ ਪੱਤ ਲੁੱਟੀ ਜਾ ਰਹੀ ਹੈ, ਇਹ ਪੈਰ ਚੱਲ ਕੇ ਮਾੜੀਆਂ ਥਾਵਾਂ 'ਤੇ ਪਤਾ ਨਹੀਂ ਕਿੰਨੀ ਵਾਰ ਜਾਂਦੇ ਆ, ਇਹ ਵਿਗੜੇ ਹੋਏ ਨੇ ਤਾਂ ਹੀ ਮਾੜੀ ਥਾਵਾਂ 'ਤੇ ਜਾਂਦੇ ਆ, ਇਹ ਜਿਹੜੇ ਪੈਰ ਨੇ ਇਹ ਮਾੜੀ ਸੰਗਤ ਵੱਲ ਜਾਂਦੇ, ਮਾੜੀ ਥਾਵਾਂ ਵੱਲ ਵਿਗੜੇ ਹੋਏ ਨੇ ਤਾਂ ਹੀ ਜਾਂਦੇ ਆ ਨਾ।
ਅੱਖਾਂ ਬਾਰ ਬਾਰ ਗੰਦਗੀ ਦੇਖਣਾ ਚਾਹੁੰਦੀਆਂ ਨੇ, ਪਰ ਧਨ ਪਰ ਰੂਪ ਪਰ ਤ੍ਰਿਆ ਦੇਖਣਾ ਚਾਹੁੰਦੀਆਂ ਨੇ, ਵਿਗੜੀਆਂ ਹੋਈਆਂ ਨੇ ਨਾ ਅੱਖਾਂ, ਜੇ ਸਵਰੀਆਂ ਹੋਣ ਤੇ ਪਰ ਲੱਗੇ ਹੀ ਨਾ, ਪਰ ਮੈਨੇ ਪਰਾਇਆ, ਪਰਾਇਆ ਰੂਪ ਹੈ, ਪਰਾਇਆ ਧਨ ਹੈ, ਮੇਰੀਆਂ ਅੱਖਾਂ ਨਹੀਂ ਤੱਕਦੀਆਂ, ਪਰ ਸਾਰੀ ਦਿਹਾੜੀ ਅੱਖਾਂ ਅੱਖੀ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਕਿਉਂਕਿ ਇਹ ਵਿਗੜੀਆਂ ਹੋਈਆਂ ਨੇ। ਕੰਨ ਸੱਚ ਨਹੀਂ ਸੁਣਨਾ ਚਾਹੁੰਦੇ, ਸਾਰੀ ਦਿਹਾੜੀ ਝੂਠ ਜਿੰਨਾ ਮਰਜ਼ੀ ਸੁਣਾਈ ਜਾਓ, ਕੂੜ ਕਬਾੜ ਸੁਣਾਈ ਜਾਓ, ਕੰਨ ਨਹੀਂ ਥੱਕਣਗੇ। ਸੱਚ ਸੁਣਾਓਗੇ ਉਸੇ ਵੇਲੇ ਕੰਨ ਥੱਕ ਅੱਕ ਜਾਣਗੇ, ਕਿਉਂਕਿ ਇਹ ਵਿਗੜੇ ਹੋਏ ਆ, ਸੱਚ ਨਹੀਂ ਸੁਣਨਾ ਚਾਹੁੰਦੇ। ਅਸੀਂ ਆਪਣੇ ਕਾਇਆਂ ਵੱਲ ਦੇਖੀਏ ਕਿ ਮੇਰੇ ਹੱਥ ਕੀ ਕਰ ਰਹੇ ਆ, ਮੇਰੇ ਪੈਰ ਕੀ ਕਰ ਰਹੇ ਆ, ਮੇਰੀ ਜ਼ੁਬਾਨ ਕੀ ਕਰ ਰਹੀ ਹੈ, ਮੇਰੀਆਂ ਅੱਖਾਂ, ਮੇਰੇ ਕੰਨ। ਜੇ ਸੰਪੂਰਨ ਅਨੰਦ ਸਾਹਿਬ ਦਾ ਪਾਠ ਕਰਦੇ ਹਾਂ ਸੋਚ ਸਮਝ ਵਿਚਾਰ ਕੇ, ਫਿਰ ਕਾਇਆ ਵੀ ਸਾਡੀ ਸਵਰ ਜਾਏਗੀ, ਅਤੇ ਜੇ ਸਿਰਫ ਫਾਰਮੈਲਿਟੀ ਹੈ, ਰਸਮ ਹੈ, ਫਿਰ ਭਾਵੇਂ ਅਸੀਂ ਹਜ਼ਾਰਾਂ ਵਾਰੀ ਪਾਠ ਕਰ ਲਿਆ ਹੋਏਗਾ, ਪਰ ਅੱਖਾਂ ਉੱਥੇ ਦੀਆਂ ਉੱਥੇ ਹੀ ਨੇ। ਪਾਠ ਕਰਕੇ ਵੀ ਅੱਖਾਂ ਪਰਾਇਆ ਧਨ ਅਤੇ ਪਰਾਇਆ ਰੂਪ ਦੇਖਣਾ ਚਾਹੁੰਦੀਆਂ ਨੇ, ਪਾਠ ਕਰਕੇ ਵੀ ਸੰਪੂਰਨ ਅਨੰਦ ਸਾਹਿਬ ਦਾ ਪਾਠ ਕਰਕੇ ਵੀ ਕੰਨ ਕੂੜ ਸੁਣਨਾ ਚਾਹੁੰਦੇ ਨੇ, ਜ਼ੁਬਾਨ ਕੂੜ ਬੋਲਣਾ ਚਾਹੁੰਦੀ ਹੈ, ਪੈਰ ਪਾਠ ਕਰਨ ਤੋਂ ਬਾਅਦ ਮਾੜੀ ਸੁਸਾਇਟੀ 'ਚ ਜਾਣਾ ਚਾਹੁੰਦੇ ਆ, ਮਾੜਾ ਰਸ ਜ਼ੁਬਾਨ ਪੀਣਾ ਚਾਹੁੰਦੀ ਹੈ, ਇਹ ਕਾਇਆ ਵਿਗੜੀ ਪਈ ਹੈ, ਫਿਰ ਅਨੰਦ ਸਾਹਿਬ ਦਾ ਪਾਠ ਕਰਨ ਦਾ ਕੀ ਫਾਇਦਾ ਹੋਇਆ। ਅਸੀਂ ਤਾਂ ਰੋਜ਼ ਕਹਿ ਰਹੇ ਹਾਂ ਇਹ ਨੇਤਰੋ ਮੇਰਿਓ, ਕਹਿ ਰਹੇ ਹਾਂ ਨਾ, ਸਮਝਾ ਸਮਝ ਨਹੀਂ ਰਹੇ ਹਾਂ, ਇਹ ਸਰਵਣੋ ਮੇਰਿਓ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਇਹ ਤਾਂ ਪੜ੍ਹ ਕੇ ਲੰਘ ਗਏ, ਆਪਾਂ ਕੰਨਾਂ ਨੂੰ ਸਮਝਾਇਆ ਹੀ ਨਹੀਂ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਇਹ ਸਰੀਰਾਂ ਮੇਰਿਆ ਇਸ ਜੱਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾਂ, ਜਾਂ ਤੂੰ ਜੱਗ ਮੈਂ ਆਇਆ। ਪਰ ਅਸੀਂ ਉੱਥੇ ਰੁਕੇ ਹੀ ਨਹੀਂ, ਅਸੀਂ ਤਾਂ ਪੜ੍ਹ ਕੇ ਲੰਘ ਗਏ, ਪਤਾ ਹੀ ਨਹੀਂ ਲੱਗਾ ਵੀ ਸਰੀਰ ਨੂੰ ਝੰਝੋੜਿਆ ਕਦੋਂ ਸੀ, ਅੱਖਾਂ ਨੂੰ ਕੰਨਾਂ ਨੂੰ ਜ਼ਬਾਨ ਨੂੰ ਕਦੋਂ ਝੰਝੋੜ ਕੇ ਮੈਂ ਕਿਹਾ, ਉੱਥੇ ਤਾਂ ਅੱਗੇ ਲੰਘ ਗਿਆ, ਪਤਾ ਹੀ ਨਹੀਂ ਲੱਗਾ ਇਹ ਪੌੜੀ ਦਾ ਪਾਠ ਕਦੋਂ ਹੋ ਗਿਆ। ਕਾਇਆ ਕੂੜ ਵਿਗਾੜ ਕਾਹੇ ਨਾਈ ਹੈ, ਕਾਇਆ ਨੂੰ ਕੂੜ ਨਾਲ ਵਿਗਾੜ ਕੇ ਤੂੰ ਨਹਾਉਣ ਜਾ ਰਿਹਾ ਤੀਰਥਾਂ ਤੇ, ਬਾਹਰੋਂ ਧਰਮੀ ਹੋ ਕੇ ਦਾਨ ਪੁੰਨ ਕਰ ਰਿਹਾ, ਧਰਮ ਦੇ ਕਰਮ ਕਰ ਰਿਹਾ, ਕਾਹੇ ਕਾਹਦੇ ਵਾਸਤੇ। ਨਾਤਾ ਸੋ ਪਰਵਾਨ ਸੱਚ ਕਮਾਈਏ, ਮਹਾਰਾਜ ਕਹਿੰਦੇ ਮੈਂ ਉਹਦਾ ਨਹਾਉਣਾ, ਇਸ਼ਨਾਨ ਨਾਤਾ ਪਰਵਾਨ ਕਰਦਾ ਜਿਹੜਾ ਸੱਚ ਕਮਾਉਂਦਾ ਹੈ, ਜਿਹਦਾ ਮਨ ਅੰਦਰ ਪਵਿੱਤਰ ਹੋ ਰਿਹਾ, ਜਿਹਦੇ ਮਤ ਵਿੱਚੋਂ ਪਾਪਾਂ ਦੀ ਮੈਲ ਅੰਦਰੋਂ ਨਿਕਲ ਰਹੀ ਹੈ, ਗੰਦਗੀ ਨਿਕਲ ਰਹੀ ਹੈ, ਨਿਕਲਣ ਦਿਓ। ਕਈ ਕਹਿੰਦੇ ਜਦੋਂ ਅਸੀਂ ਪਾਠ ਕਰਦੇ ਹਾਂ ਨਾ, ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬੋਲ ਬੜੇ ਚੰਗੇ ਲੱਗਦੇ ਆ, ਵੀ ਜਦੋਂ ਪਾਠ ਕਰਦੇ ਹਾਂ ਨਾ ਉਦੋਂ ਹੀ ਗਲਤ ਫੁਰਨੇ ਬਣਦੇ ਆ ਮਨ 'ਚ, ਉੱਦਾਂ ਅਸੀਂ ਚੰਗੇ ਭਲੇ ਹਾਂ, ਜਦੋਂ ਹੀ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ ਤੇ ਗਲਤ ਫੁਰਨੇ ਦਿਮਾਗ 'ਚ, ਉਹ ਬਣਦੇ ਨਹੀਂ ਆ, ਜਿਹੜੀ ਗੰਦਗੀ ਭਰੀ ਹੋਈ ਹੈ ਨਾ ਉਹ ਅੰਦਰੋਂ ਦੀ ਨਿਕਲਦੀ ਹੈ, ਉਹਨੂੰ ਨਿਕਲਣ ਦਿਓ, ਪਾਠ ਕਰਨਾ ਨਹੀਂ ਛੱਡਣਾ। ਪਾਠ ਸੁਣਨਾ ਪਾਠ ਕਰਨਾ ਇਹ ਨਹੀਂ ਛੱਡਣਾ, ਇਹ ਫੁਰਨੇ ਉਹ ਬਣਦੇ ਆ, ਬਣਨ ਦਿਓ, ਇਹ ਨਿਕਲਦੇ ਆ ਅੰਦਰੋਂ, ਨਿਕਲਣ ਦਿਓ ਗੰਦੀ, ਜਿੰਨੀ ਗੰਦਗੀ ਨਿਕਲਦੀ ਹੈ ਨਿਕਲਣ ਦਿਓ, ਇੱਕ ਦਿਨ ਭਾਂਡਾ ਸਾਫ਼ ਹੋ ਜਾਏਗਾ। ਅਸੀਂ ਕੀ ਕਰਦੇ ਹਾਂ, ਘਬਰਾ ਕੇ ਨਿਤਨੇਮ ਛੱਡ ਦਿੰਦੇ ਹਾਂ ਵੀ ਮੇਰੇ ਤੋਂ ਨਹੀਂ ਪਾਠ ਹੁੰਦਾ, ਮੈਨੂੰ ਤਾਂ ਦਿਮਾਗ 'ਚ ਗਲਤ ਗੱਲਾਂ ਆਉਂਦੀਆਂ ਨੇ, ਗਲਤ ਖਿਆਲ ਆਉਂਦੇ ਆ। ਉਹ ਆਉਂਦੇ ਨਹੀਂ ਹੈ, ਉਹ ਜੋ ਭਰਿਆ ਹੋਇਆ ਉਹ ਨਿਕਲਦੇ ਆ, ਨਿਕਲਣ ਦਿਓ ਉਹਨੂੰ, ਸਾਫ਼ ਤਾਂ ਹੋ ਲੈਣ ਦਿਓ ਭਾਂਡਾ, ਭਾਂਡਾ ਸਾਫ਼ ਹੁੰਦਾ ਨਹੀਂ ਹੈ। ਅਸੀਂ ਪਾਠ ਅਸੀਂ ਨਿਤਨੇਮ ਕਰਨਾ ਕਾਹਦੇ ਲਈ ਸੀ, ਇਸੇ ਲਈ ਤਾਂ ਕਰਨਾ ਸੀ ਵੀ ਭਾਂਡਾ ਸਾਫ਼ ਹੋ ਜਾਏ, ਅਤੇ ਭਾਂਡਾ ਸਾਫ਼ ਆਪਾਂ ਕੀਤਾ ਹੀ ਨਹੀਂ, ਉਹ ਪਹਿਲਾਂ ਹੀ ਘਬਰਾ ਕੇ ਡੋਲ ਗਏ। ਇਸ ਲਈ ਮਹਾਰਾਜ ਕਹਿੰਦੇ ਕਾਹੇ ਨਹਾਈਐ, ਕਿਉਂ ਬਾਹਰੋਂ ਨਹਾਉਂਦਾ ਫਿਰਦਾ, ਕਾਇਆ ਤੇਰੀ ਕੂੜ ਨੇ ਵਿਗਾੜੀ ਪਈ ਹੈ,
नाता तेरा परवान नहीं होना। सुचे ए न आखियां बहन जे पिंडा धोए, सुचे सही नानका जिन मन वसिया सोए। सोच ते डिपेंड करदा है, बाहरों धर्म का चोला धर्म का अडंबर धर्म का पहरावा नहीं, ये मेरी सोच ते डिपेंड करदा भी मेरी सोच किदां दी है। सोच विच मैल भरी पई है, चंगा मैं सोच नहीं रहा तो फिर मैं धर्मी किदां होवांगा। वो नाता परवान है, वो इशनान कीता परवान है, सच कमाई है जिहड़े सच नूं कमाउंदे आ। असी सच कमाउणा है, सच नाल जुड़ना है, शब्द नाल आसरा लैके गुरबाणी दा आसरा लैके जुड़ना सच नाल है। ते सच नाल असी जुड़ रहे हैं, सच नाल ते जुड़ नहीं रहे। इसलिए गुरु नानक साहब जी अज दे शब्द विच एक किरपा जिहड़ी

ਸੱਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ। ਹੁਣ ਇੱਥੇ ਤਾਮ ਦਾ ਅਰਥ ਪਹਿਲੇ ਹੈ ਜਬ, ਅਤੇ ਜਬ ਦੇ ਨਾਲ ਕੀ ਲੱਗਦਾ ਹੈ? ਤਬ, ਜਦੋਂ, ਤਦੋਂ। ਜਦੋਂ ਤੇਰੇ ਅੰਦਰ ਸੱਚ ਸਮਾਵੇਗਾ, ਤੂੰ ਸੱਚਾ ਹੋ ਜਾਏਗਾ, ਉਦੋਂ ਸੱਚ ਨੂੰ ਪਾਇਆ ਜਾ ਸਕਦਾ ਹੈ। ਉਦੋਂ ਤਾਮ ਦਾ ਹੁਣ ਇੱਥੇ ਅਰਥ ਅਸੀਂ ਕਰਾਂਗੇ, ਉਦੋਂ ਜਦੋਂ ਅੰਦਰ ਸੱਚ ਵਸੇਗਾ, ਉਦੋਂ ਮੈਂ ਸੱਚ 'ਚ ਸਮਾ ਸਕਦਾ। ਮੈਂ ਕੂੜ ਅੰਦਰ ਵਸਾ ਕੇ ਅਤੇ ਸੱਚ 'ਚ ਨਹੀਂ ਸਮਾ ਸਕਦਾ, ਕਿਉਂਕਿ ਕੂੜ ਨੂੰ ਤਾਂ ਉਹਦੇ ਦਰ 'ਤੇ ਵੀ ਥਾਂ ਨਹੀਂ ਮਿਲਣੀ, ਸਚਿਆਰ ਨੂੰ ਮਿਲਣੀ ਹੈ। ਅਤੇ ਸਚਿਆ ਆਪਾਂ ਇੱਥੇ ਸਚਿਆਰ ਆਪਣਾ ਆਚਰਣ ਸੱਚ ਨਾਲ ਜੋੜਨ ਵਾਸਤੇ ਆਏ ਹਾਂ। ਅਤੇ ਮਹਾਰਾਜ ਕਹਿੰਦੇ ਤਾਮ ਸਾਚਾ ਪਾਈਐ, ਤਦੋਂ ਤੂੰ ਸੱਚ ਨੂੰ ਪਾ ਸਕਦਾ ਹੈ। ਸਾਚਾ ਮਤਲਬ ਪਰਮੇਸ਼ਵਰ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਤਾਂ ਤੂੰ ਉਹ ਸੱਚੇ ਨੂੰ ਪਾ ਸਕਦਾ ਹੈ ਜੇ ਤੇਰੇ ਅੰਦਰ ਸੱਚਾ ਨਾਮ ਜਾਏਗਾ, ਉਹ ਤੈਨੂੰ ਅੰਦਰੋਂ ਸੱਚਾ ਕਰ ਦੇਗਾ, ਸਾਫ਼ ਸੁਥਰਾ। ਹੁਣ ਤਿੰਨਾਂ ਦਾ ਮਤਲਬ ਸਮਝਣਾ ਪੈਣਾ ਹੈ। ਸਾਚ, ਸਾਚਾ, ਸਾਚਾ ਇੱਕੋ ਹੀ ਪੰਗਤੀ ਵਿੱਚ ਤਿੰਨੇ ਨੇ। ਜਦੋਂ ਸੱਚਾ ਨਾਮ ਤੇਰੇ ਅੰਦਰ ਵਸੇਗਾ, ਉਦੋਂ ਤੇਰਾ ਭਾਂਡਾ ਸੱਚਾ ਸਾਫ਼ ਸੁਥਰਾ ਹੋ ਜਾਏਗਾ। ਜਦੋਂ ਤੇਰਾ ਭਾਂਡਾ ਸਾਫ਼ ਸੁਥਰਾ ਹੋ ਜਾਏਗਾ, ਤਾਮ ਸਾਚਾ ਪਾਈਐ, ਉਦੋਂ ਤੂੰ ਸੱਚੇ ਪਰਮੇਸ਼ਵਰ ਨੂੰ ਪਾ ਲਵੇਂਗਾ। ਆਪ ਸਵਾਰੈ ਮੈਂ ਮਿਲੇ, ਭਾਂਡਾ ਤਾਂ ਸਾਫ਼ ਕਰੀਏ ਅੰਦਰੋਂ, ਭਾਂਡਾ ਤਾਂ ਸਾਫ਼ ਹੋ ਹੀ ਨਹੀਂ ਰਿਹਾ। ਭਾਂਡਾ ਸਾਫ਼ ਕਰਾਂਗੇ ਉਦੋਂ ਸੱਚੇ ਨੇ ਅੰਦਰ ਸਮਾ ਜਾਣਾ ਹੈ, ਲੀਨ ਹੋ ਜਾਣਾ, ਅਸੀਂ ਉਹਦੇ 'ਚ ਲੀਨ ਹੋ ਜਾਵਾਂਗੇ, ਉਹ ਸਾਡੇ ਵਿੱਚ ਲੀਨ ਹੋ ਜਾਏਗਾ, ਇੱਕ ਮਿੱਕ ਹੋ ਜਾਵਾਂਗੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਅਤੇ ਹਰੀ ਵੱਲ ਦੇਖੋ, ਕੋਈ ਕੀ ਫਰਕ ਹੈ? ਫਰਕ ਪਤਾ ਕੀ ਹੈ? ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਕੰਤ ਜੀ, ਤੁਸੀਂ ਤਾਂ ਗੁਣਵਾਨ ਹੋ ਅਤੇ ਮੈਂ ਅਵਗੁਣਾਂ ਨਾਲ ਭਰਿਆ ਹੋਇਆ, ਕਿਵੇਂ ਮੇਲ ਹੋਏਗਾ? ਗੁਣ ਅਤੇ ਅਵਗੁਣ ਦਾ ਮੇਲ ਨਹੀਂ ਹੋ ਸਕਦਾ। ਜਿਵੇਂ ਆਪਾਂ ਪਿੱਛੇ ਵਿਚਾਰਿਆ ਸੀ ਨਾ ਸ਼ਬਦ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਇੱਦਾਂ ਹੀ ਪਰਮੇਸ਼ਵਰ ਦਾ ਵਾਸਾ ਤਾਂ ਹੀ ਹੋਏਗਾ ਜੇ ਭਾਂਡਾ ਸਾਫ਼ ਹੋਏਗਾ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਬਾਹਰੋਂ ਤਨ ਧੋਣ ਨਾਲ ਹੱਛਾ ਨਹੀਂ ਹੋਣਾ, ਅਤੇ ਪਰਮੇਸ਼ਵਰ ਕਿਵੇਂ ਮਿਲੇਗਾ? ਅਸੀਂ ਉਹਦੇ ਵਿੱਚ ਕਿਵੇਂ ਮਿਲਾਂਗੇ? ਉਹਦੇ ਵਰਗੇ ਗੁਣ ਲੈਣੇ ਪੈਣੇ ਆ, ਉਹ ਗੁਣ ਇਕੱਠੇ ਕਰਨੇ ਪੈਣੇ ਆ, ਉਹਦੇ ਵਰਗਾ ਹੋਣਾ ਪੈਣਾ, ਉਹਦੇ ਵਰਗਾ ਸੁਭਾਅ, ਉਹਦੇ ਵਰਗੀ ਆਦਤਾਂ, ਉਹਦੇ ਵਰਗੀ ਸੋਚ, ਤਾਂ ਜਾ ਕੇ ਉਹਦੇ ਵਿੱਚ ਲੀਨ ਹੋਣਾ। ਅਤੇ ਗੁਣ ਤਾਂ ਇੱਕ ਵੀ ਨਹੀਂ ਹੈ, ਧਰਮੀ ਮੇਰੇ ਤੋਂ ਵੱਡਾ ਕੋਈ ਨਹੀਂ ਹੈ ਦੁਨੀਆਂ ਵਿੱਚ। ਬੰਦਾ ਕਹਿੰਦਾ ਮੈਂ ਸਭ ਤੋਂ ਵੱਡਾ ਧਰਮੀ, ਅਤੇ ਮਹਾਰਾਜ ਕਹਿੰਦੇ ਅੰਦਰ ਦੇਖਿਆ, ਅੰਦਰ ਅਤੇ ਅਵਗੁਣਾਂ ਵਿੱਚ ਵੀ ਤੂੰ ਸਭ ਤੋਂ ਅੱਗੇ ਹੈ। ਅਵਗੁਣ ਭਰੇ ਪਏ ਤੇਰੇ ਅੰਦਰ। ਜਬ ਸਾਚ ਅੰਦਰ ਹੋਏ, ਜਦੋਂ ਸੱਚਾ ਨਾਮ ਤੇਰੇ ਅੰਦਰ ਜਾਏਗਾ, ਹੋਏ ਸਾਚਾ, ਤੂੰ ਅੰਦਰੋਂ ਸਾਫ਼ ਸੁਥਰਾ ਹੋ ਜਾਏਗਾ, ਤੂੰ ਪਵਿੱਤਰ ਹੋ ਜਾਏਗਾ, ਨਿਰਮਲ, ਪਵਿੱਤਰ, ਪਵਿੱਤਰ, ਪਵਿੱਤਰ, ਪੁਨੀਤ ਹੋ ਜਾਏਗਾ। ਜਦੋਂ ਤੂੰ ਪੁਨੀਤ ਹੋ ਜਾਏਗਾ, ਤਾਮ ਸਾਚਾ ਪਾਈਐ, ਉਦੋਂ ਤੂੰ ਸੱਚੇ ਨੂੰ ਪਾ ਲਏਗਾ, ਉਦੋਂ ਦੀ ਸੱਚ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏਗੀ। ਪਰ ਤੂੰ ਅੰਦਰ ਸੱਚ ਵਸਾ ਨਹੀਂ ਰਿਹਾ, ਬਾਹਰੋਂ ਤੂੰ ਨਹਾ ਨਹਾ ਕੇ ਚੁੱਭੀਆਂ ਲਾ ਲਾ ਕੇ ਖੁਸ਼ ਹੋ ਰਿਹਾ, ਕਾਹੇ ਨਹਾਈਐ? ਕਿਉਂ? ਬਾਹਰੋਂ ਨਹਾਉਣ ਨਾਲ ਕੁਛ ਨਹੀਂ ਮਿਲਣਾ। ਜਾਂ ਗੁਰੂ ਸਾਹਿਬ ਨਾ ਕਿਤੇ ਤੀਰਥ ਦੇ ਕੋਲੋਂ ਲੰਘੇ ਹੋਣਗੇ ਅਤੇ ਲੋਕੀ ਚੁੱਭੀਆਂ ਅਤੇ ਚੁੱਭੀਆਂ ਲਾ ਰਹੇ ਸੀ, ਅਤੇ ਸਤਿਗੁਰੂ ਜੀ ਨੇ ਉਹਨਾਂ ਵੱਲ ਵੇਖ ਕੇ ਕਿਹਾ ਹੋਏਗਾ, ਕਾਇਆ ਕੂੜ ਵਿਗਾੜ ਕਾਹੇ ਨਹਾਈਐ? ਕਿਉਂ ਇੱਥੇ ਇੱਥੇ ਨਹਾਉਂਦੇ ਪਏ ਹੋ ਤੀਰਥਾਂ ਦੇ ਉੱਤੇ? ਕਾਇਆ 'ਤੇ ਵਿਗੜੀ ਪਈ ਹੈ ਤੁਹਾਡੀ, ਅੱਖਾਂ, ਕੰਨ, ਮੂੰਹ, ਨੱਕ, ਇੰਦਰੇ ਤਾਂ ਵਿਗੜੇ ਪਏ ਤੁਹਾਡੇ। ਨਾਤਾਂ ਸੋ ਪਰਵਾਨ ਸੱਚ ਕਮਾਈਏ। ਹੁਣ ਮਿਰਚਾਂ 'ਤੇ ਲੱਗਣਗੀਆਂ ਨਾ, ਜੇ ਕੋਈ ਤੀਰਥਾਂ 'ਤੇ ਚੁੱਭੀਆਂ ਲਾ ਰਿਹਾ ਹੈ
ਤੇ ਉਹਦੇ ਕੋਲ ਜਾ ਕੇ ਕਿਨਾਰੇ ਤੇ ਤੁਸੀਂ ਕਹੋ ਵੀ ਤੇਰਾ ਨਾਤਾ ਪ੍ਰਵਾਨ ਨਹੀਂ ਹੋਣਾ, ਅੱਗੇ ਅਗਲਾ ਤੇ ਅੱਖਾਂ ਕੱਢੇਗਾ ਕਿ ਮੈਂ ਇੰਨੀ ਦੂਰੋਂ ਚੱਲ ਕੇ 100 ਮੀਲ ਦਾ ਸਫ਼ਰ ਕਰਕੇ ਤੇ ਮੈਂ ਇੱਥੇ ਇਸ਼ਨਾਨ ਕਰਨ ਆਇਆ ਤੇ ਜਦੋਂ ਮੈਂ 4 ਚੁੱਭੀਆਂ ਲਾਈਆਂ ਤੇ ਬਾਹਰ ਕੀ ਸੁਣਨ ਨੂੰ ਮਿਲਦਾ, ਕਾਹੇ ਨਹਾਈਐ, ਵੀ ਤੇਰਾ ਇਹ ਇਸ਼ਨਾਨ ਸਫਲ ਨਹੀਂ ਹੋਣਾ। ਪਰ ਜਿਹੜਾ ਸਮਝ ਜਾਏਗਾ ਉਹ ਹੱਥ ਜੋੜ ਕੇ ਸ਼ੁਕਰਾਨਾ ਕਰੇਗਾ, ਜਿਹੜਾ ਨਹੀਂ ਸਮਝੇਗਾ ਉਹ ਤੇ ਅੱਖਾਂ ਹੀ ਕੱਢੇਗਾ। ਫਿਰ ਉਹ ਤੇ ਕਹੇਗਾ, ਕੋਈ ਆਖੇ ਭੂਤਨਾ, ਕੋਈ ਕਹੇ ਬੈਤਾਲਾ, ਉਹ ਤੇ ਕਹੇਗਾ ਵੀ ਇਹ ਤੇ ਬੈਤਾਲਾ ਨੇ, ਇਹਨਾਂ ਨੂੰ ਕੀ ਪਤਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ, ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ, ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ, ਤਾਮ ਤਦੋਂ ਉਸ ਵੇਲੇ ਉਸ ਸੱਚ ਦੇ ਵਿੱਚ ਤੁਸੀਂ ਸਮਾ ਸਕਦੇ।

ਉਦਾਂ ਦਾ ਹੀ ਲੇਖ ਸਾਡਾ ਲਿਖਿਆ ਜਾ ਰਿਹਾ ਹੈ। ਜਦੋਂ ਤੱਕ ਸਾਨੂੰ ਇਹ ਸੁਰਤ ਨਹੀਂ ਆਉਂਦੀ, ਸੁਰਤ ਮਤਲਬ ਹੋਸ਼ ਨਹੀਂ ਆਉਂਦੀ, ਸੁਰਤੀ ਨਹੀਂ ਆਉਂਦੀ। ਕਈ ਵਾਰੀ ਨਾ ਬੰਦਾ ਨਸ਼ੇ ਵਿੱਚ, ਪੂਰਾ ਨਸ਼ੇ 'ਚ ਬੇਹੋਸ਼ ਹੋਇਆ ਹੋਵੇ, ਅਸੀਂ ਕੀ ਕਹਿੰਦੇ ਹਾਂ, ਅਸੀਂ ਕਹਿੰਦੇ ਇਹਨੂੰ ਸੁਰਤ 'ਚ ਲੈ ਕੇ ਆਓ। ਸੁਰਤ ਮਤਲਬ ਹੋਸ਼ ਵਿੱਚ ਲੈ ਕੇ ਆਓ। ਜਿੰਨਾ ਚਿਰ ਬੰਦਿਆ ਤੈਨੂੰ ਸੁਰਤ ਨਹੀਂ ਆਉਂਦੀ, ਹੋਸ਼ ਨਹੀਂ ਆਉਂਦੀ, ਉਨਾ ਚਿਰ ਤੈਨੂੰ ਸਮਝ ਨਹੀਂ ਆਏਗੀ। ਤੂੰ ਹੰਕਾਰ ਦੇ ਨਸ਼ੇ ਵਿੱਚ, ਵਿਕਾਰਾਂ ਦੇ ਨਸ਼ੇ ਵਿੱਚ ਧੁੱਤ ਹੋ ਕੇ ਬੋਲ ਬੋਲ ਕੇ ਗਵਾਈ ਰਿਹਾ, ਕੁਛ ਸਵਾਰ ਨਹੀਂ ਰਿਹਾ, ਵਿਗਾੜ ਹੀ ਰਿਹਾ। ਤੂੰ ਕੁਛ ਬਣਾ ਨਹੀਂ ਰਿਹਾ, ਗਵਾਈ ਰਿਹਾ। ਆਪਣੀ ਮਤ ਦੇ ਮਗਰ ਲੱਗ ਕੇ ਜੋ ਤੂੰ ਬੋਲਦਾ ਨਾ, ਮਨ ਦੇ ਮਗਰ, ਮਨ ਤੇ ਕੰਮ ਹੀ ਹੈ, ਮਤ ਤੇ ਪਾਪ ਦੀ ਮੈਲ ਨਾਲ ਭਰੀ ਹੈ, ਤੇ ਜਿਹੜੇ ਬੋਲ ਨਿਕਲਣੇ ਆ ਉਹ ਵੀ ਉਦਾਂ ਦੇ ਹੀ ਨਿਕਲਣੇ ਆ। ਫਿਰ ਬੋਲ ਬੋਲ ਗਵਾਈ ਹੈ, ਤੂੰ ਵਿਕਾਰਾਂ ਨਾਲ ਭਰਿਆ ਅੰਦਰੋਂ, ਬੋਲ ਵਿਗਾੜ ਰਿਹਾ। ਬੇਨਤੀ ਕਰ, ਅਸੀਂ ਬੋਲ ਵਿਗਾੜ ਵਿਗਾੜ ਹੈ, ਬੋਲ ਅਸੀਂ ਬੋਲ ਵਿਗਾੜਨ ਵਾਲੇ ਬੜਬੋਲੇ ਹਾਂ। ਇਹ ਸਾਡੀ ਜ਼ੁਬਾਨ ਦੇ ਜਿਹੜੇ ਬੋਲ ਨੇ ਨਾ, ਇਹ ਕਿਸੇ ਨੂੰ ਲੜਾ ਵੀ ਸਕਦੇ ਆ ਅਤੇ ਕਿਸੇ ਨੂੰ ਮਿਲਾ ਵੀ ਸਕਦੇ ਆ। ਜ਼ੁਬਾਨ ਦੇ ਬੋਲ ਐਸੇ ਨੇ, ਤੁਸੀਂ ਕੁਝ ਐਸਾ ਬੋਲ ਬੋਲਦੇ ਹੋ, ਚੰਗੇ ਭਲੇ ਦੋ ਇਨਸਾਨ ਲੜ ਪੈਣਗੇ ਆਪਸ 'ਚ, ਮਰਨ ਮਾਰਨ ਲਈ ਤਿਆਰ ਹੋ ਜਾਣਗੇ। ਕੁਛ ਬੋਲ ਐਸੇ ਬੋਲਦੇ ਹੋ, ਲੜਨ ਵਾਲਾ ਇਨਸਾਨ ਵੀ ਗਲਵੱਕੜੀ ਪਾ ਕੇ ਪਿਆਰ ਨਾਲ ਮਿਲਦਾ। ਇਹ ਬੋਲਾਂ 'ਚ ਇੰਨੀ ਤਾਕਤ ਹੈ। ਇਹ ਬੋਲ ਘਰ ਉਜਾੜ ਵੀ ਸਕਦੇ ਆ ਅਤੇ ਬੋਲ ਘਰ ਵਸਾ ਵੀ ਸਕਦੇ ਆ। ਇਸੇ ਤਰ੍ਹਾਂ ਇਹ ਬੋਲ ਸਾਨੂੰ ਪਰਮੇਸ਼ਵਰ ਤੋਂ ਦੂਰ ਵੀ ਲਿਜਾ ਸਕਦੇ ਆ ਔਰ ਬੋਲ ਸਾਨੂੰ ਉਹਦੇ ਨੇੜੇ ਵੀ ਲਿਆ ਸਕਦੇ ਆ। ਪਰ ਦੇਖਣਾ ਇਹ ਹੈ ਕਿ ਮੈਂ ਆਪਣੀ ਮਤ ਮਗਰ ਲੱਗ ਕੇ ਬੋਲ ਰਿਹਾ ਕਿ ਮੈਂ ਗੁਰੂ ਦੀ ਮਤ ਮਗਰ ਲੱਗ ਕੇ ਬੋਲ ਰਿਹਾ। ਜੇ ਮੈਂ ਗੁਰੂ ਦੀ ਮਤ ਲੈ ਕੇ ਬੋਲ ਰਿਹਾ ਫਿਰ ਤਾਂ ਮੇਰੀ ਵਿਗੜੀ ਵੀ ਸਵਰ ਜਾਏਗੀ, ਅਤੇ ਜੇ ਮੈਂ ਆਪਣੀ ਮਤ ਨਾਲ ਬੋਲ ਰਿਹਾ ਫਿਰ ਸਵਰਿਆ ਵੀ ਵਿਗੜ ਜਾਏਗਾ। ਤਾਂ ਹੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਤੋਲੋ ਫਿਰ ਬੋਲੋ। ਅੱਜ ਅਸੀਂ ਤੋਲਦੇ ਨਹੀਂ ਹਾਂ, ਜੋ ਮੂੰਹ 'ਚ ਆਇਆ ਬੋਲ ਦਿੱਤਾ, ਪਤਾ ਉਹ ਬਾਅਦ 'ਚ ਲੱਗਦਾ ਉਹਦਾ ਨੁਕਸਾਨ ਕੀ ਹੋ ਗਿਆ। ਅਸੀਂ ਸੋਚ ਵਿਚਾਰ ਕੇ ਨਹੀਂ ਬੋਲਦੇ।

ਉਹਨੇ ਕਿਹਾ ਤੂੰ ਮੈਂ ਤੈਨੂੰ ਭੁੱਖੇ ਨੂੰ ਭੋਜਨ ਖਵਾਉਣ ਲਈ ਕੁਛ ਭੋਜਨ ਤਿਆਰ ਕਰ ਰਹੀ ਹਾਂ, ਤੂੰ ਤਾਂ ਮੇਰੀ ਮੱਝ ਮਰੀ ਜਾਂਦਾ, ਤੂੰ ਮੇਰਾ ਘਰ ਹੀ ਤੋੜੀ ਜਾਂਦਾ। ਉਹ ਉਬਲਦੇ ਉਬਲਦੇ ਚੌਲ ਝੋਲੀ 'ਚ ਪਾ ਕੇ ਕਹਿੰਦੇ ਜਾ ਤੁਰ ਜਾ। ਉਹ ਜਦੋਂ ਪੈਰਾਂ ਦੇ ਉੱਤੇ ਗਰਮ ਗਰਮ ਪਾਣੀ ਪੈਂਦਾ ਫਿਰ ਭੱਜਿਆ ਜਾਂਦਾ, ਨਾਲੇ ਰੋਂਦਾ ਵੀ ਮੇਰੀ ਇਹ ਜ਼ੁਬਾਨ ਨੇ ਦੇਖੋ ਕੀ ਕਰਵਾਤਾ। ਜੇ ਅਸੀਂ ਘਰਾਂ ਦੇ ਮਾਹੌਲ ਵੀ ਦੇਖੀਏ ਨਾ, ਅਤੇ ਜੇ ਅਸੀਂ ਤੋਲ ਕੇ ਬੋਲਣਾ ਕਰੀਏ ਤਾਂ ਰਿਸ਼ਤੇ ਬਚ ਜਾਣਗੇ, ਨਹੀਂ ਤਾਂ ਅੱਜ ਬਹੁਤ ਰਿਸ਼ਤੇ ਟੁੱਟੇ ਵੀ ਨੇ ਔਰ ਟੁੱਟਣ ਦੀ ਕਨਾਤ ਵਿੱਚ ਵੀ ਖਲੋਤੇ ਹੋਏ ਨੇ। ਇਹ ਸਿਰਫ ਜ਼ੁਬਾਨ ਹੈ ਸਾਡੀ, ਜ਼ੁਬਾਨ ਤੁੜਵਾ ਵੀ ਦਿੰਦੀ ਹੈ ਅਤੇ ਜੁੜਵਾ ਵੀ ਦਿੰਦੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਨਾਲ ਵੀ ਅਸੀਂ ਜੁੜਨਾ ਹੈ ਅਤੇ ਇਹ ਜਦੋਂ ਅਸੀਂ ਉਹਦੇ ਬੋਲ ਬੋਲਾਂਗੇ, ਇਹ ਗੁਰਬਾਣੀ ਕਿਹਦੀ ਹੈ, ਇਹ ਉਹਦੀ ਉਹਦੇ ਬੋਲ ਨੇ। ਅਸੀਂ ਆਪਣੇ ਬੋਲ ਛੱਡ ਕੇ ਗੁਰੂ ਦੀ ਬਾਣੀ ਵਾਲੇ ਬੋਲ ਬੋਲਣ ਲੱਗ ਜਾਈਏ ਅਤੇ ਜੁੜ ਜਾਂਗੇ, ਜੇ ਆਪਣੇ ਆਪਣੇ ਬੋਲ ਬੋਲਾਂਗੇ ਤਾਂ ਟੁੱਟ ਜਾਂਗੇ, ਕਿਉਂਕਿ ਅਸੀਂ ਆਪਣੇ ਬੋਲਾਂ ਨਾਲ ਵਿਗਾੜ ਰਹੇ ਹਾਂ। ਮਹਾਰਾਜ ਕਹਿੰਦੇ ਲਿਖੇ ਬਾਜੋਂ ਸੁਰਤ ਨਾਹੀਂ ਬੋਲ ਬੋਲ ਗਵਾਈਐ। ਜਿੰਨਾ ਚਿਰ ਤੈਨੂੰ ਹੋਸ਼ ਨਹੀਂ ਆਏਗੀ ਜਾਂ ਤੇਰੇ ਲੇਖ ਵਿੱਚ ਲਿਖਿਆ ਨਹੀਂ ਜਾਣਾ, ਉਨਾ ਚਿਰ ਤੂੰ ਬੋਲੀ ਜਾ। ਗੱਲੀ ਯੋਗ ਨਾ ਹੋਈ, ਤੇਰੇ ਗੱਲਾਂ ਨਾਲ ਬੋਲਣ ਨਾਲ ਪਰਮੇਸ਼ਵਰ ਨਾਲ ਜੁੜਨਾ ਨਹੀਂ।

ਤਾਂ ਇਸ਼ਨਾਨ ਛੱਡ ਕੇ ਤੂੰ ਗੁਰੂ ਦੀ ਮਤ ਲੈ, ਗੁਰੂ ਦੀ ਸਿੱਖਿਆ ਲੈ ਅਤੇ ਗੁਰੂ ਦੀ ਮਤ ਲੈ ਕੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਤੂੰ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਦੇ ਬੋਲ ਸੁਣਿਆ ਕਰ। ਬੋਲ ਕੀ? ਸ਼ਬਦ ਬਾਣੀ, ਗੁਰਬਾਣੀ, ਇਹਨੂੰ ਤੂੰ ਸੁਣਿਆ ਕਰ ਅਤੇ ਸੁਣ ਕੇ ਭਲਾ ਭਲਾ ਭਲਾ ਭਲਾ ਕਿਹਾ ਕਰ। ਉਸ ਮਾਲਕ ਦੇ ਹੁਕਮ ਵਿੱਚ ਵੀ ਜੋ ਵਰਤਦਾ ਤੂੰ ਕਹਿ ਭਲਾ ਹੈ, ਜੋ ਵੀ ਕੋਈ ਹੈ ਫਰੀਦਾਪੁਰੇ ਦਾ ਭਲਾ ਕਰ। ਜੇ ਕੋਈ ਤੈਨੂੰ ਮਾੜਾ ਬੋਲਦਾ ਤਾਂ ਵੀ ਭਲਾ ਕਹਿ, ਵੀ ਭਲਾ ਹੋਵੇ ਤੇਰਾ। ਉਸ ਵਾਹਿਗੁਰੂ ਦੇ ਹੁਕਮ ਵਿੱਚ ਵੀ ਤੂੰ ਕਹਿ ਵਾਹਿਗੁਰੂ ਜੀ ਤੁਹਾਡਾ ਭਲਾ, ਵੀ ਜੋ ਤੁਸੀਂ ਕਰ ਰਹੇ ਹੋ ਉਹ ਭਲਾ ਹੈ, ਚੰਗਾ ਹੈ, ਮੈਂ ਤੁਹਾਡੇ ਭਾਣੇ ਦੇ ਵਿੱਚ ਰਹਿਣਾ ਹੈ। ਅਤੇ ਮਹਾਰਾਜ ਕਹਿੰਦੇ ਜਿੱਥੇ ਵੀ ਤੂੰ ਜਾਏ ਜਾਂ ਬੈਠੇ ਉੱਠੇ ਬਸ ਉਹਦੇ ਹੁਕਮ ਦੇ ਵਿੱਚ ਤੁਰ ਅਤੇ ਸ਼ਬਦ ਨੂੰ ਕਮਾ ਕੇ ਹੋਸ਼ ਵਿੱਚ ਆ ਕੇ ਚੰਗਾ ਲੇਖ ਆਪਣਾ ਲਿਖਾ ਲੈ, ਇਹ ਤੇਰਾ ਇਸ਼ਨਾਨ ਕੀਤਾ ਸਫਲ ਹੋ ਜਾਵੇ।

ਇਹ ਗੱਲ ਸਮਝਾ ਕੇ ਫਿਰ ਮਹਾਰਾਜ ਨੇ ਰਿਪੀਟ ਕਰ ਦਿੱਤਾ। ਪਹਿਲਾਂ ਇਹ ਪਤਾ ਹੈ ਇਸ ਛੰਤ ਦੇ ਰੂਪ ਦੇ ਵਿੱਚ, ਕੋਸ਼ਿਸ਼ ਸੀ ਕਿ ਦੋ ਪਦੇ ਹੋ ਜਾਣ, ਪਰ ਇੱਕ ਸ਼ਬਦ ਨਹੀਂ ਅੱਗੇ ਤੁਰਨ ਨਹੀਂ ਦਿੱਤਾ। ਇਹਦੇ ਵਿੱਚ ਹੀ ਅਸੀਂ ਜੇ ਇੱਕੋ ਆਹੀ ਸਮਝ ਲਈਏ ਨਾ, ਤਾਂ ਇਹ ਕਥਾ ਕੀਰਤਨ ਸੰਗਤ ਸੇਵਾ ਪਾਠ ਇਹ ਸਭ ਸਫਲ ਹੋ ਜਾਏ। ਪਰ ਅਸੀਂ ਅੰਦਰੋਂ ਪਵਿੱਤਰ ਅਖੰਡ ਪਾਠ ਸਾਹਿਬ ਤਾਂ ਮੈਂ ਕਰਾਉਣਾ ਚਾਹੁੰਦਾ, ਪਰ ਮੈਂ ਬੈਠ ਕੇ ਇੱਕ ਸ਼ਬਦ ਨਹੀਂ ਸੁਣਨਾ ਚਾਹੁੰਦਾ, ਮੈਂ ਪਵਿੱਤਰ ਨਹੀਂ ਨਾ ਹੋਣਾ ਚਾਹੁੰਦਾ। ਜੇ ਸੁਣ ਲਿਆ ਤਾਂ ਪਵਿੱਤਰ ਹੋ ਜਾਵਾਂਗਾ, ਪਰ ਮੈਂ ਪਵਿੱਤਰ ਨਹੀਂ ਹੋਣਾ ਚਾਹੁੰਦਾ, ਇੱਕ ਸ਼ਬਦ ਨਹੀਂ ਸੁਣਨਾ ਚਾਹੁੰਦਾ, ਫਿਰ ਪਵਿੱਤਰ ਕਿਵੇਂ ਹੋਵਾਂ? ਮੇਰੇ ਨਾਮ ਦੇ ਪਾਠ ਅਤੇ ਪਾਠ ਹੋਣ, ਪਰ ਮੈਂ ਆਪ ਨਾ ਜੁੜਾਂ, ਪਵਿੱਤਰ ਕਿੱਦਾਂ ਹੋਵਾਂਗਾ? ਪਵਿੱਤਰ ਵੀ ਹੋਣਾ ਪਏਗਾ, ਉਹਦੇ ਲਈ ਜੁੜਨਾ ਪਏਗਾ, ਆਪ ਇੱਕ ਇੱਕ ਸ਼ਬਦ ਨੂੰ ਕਮਾਉਣਾ ਪਏਗਾ। ਇਸ ਲਈ ਇਹ ਸ਼ਬਦ ਨੇ ਇੱਥੇ ਹੀ ਅੱਜ ਰੋਕ ਦਿੱਤਾ ਵੀ ਅੱਜ ਸਾਡੇ ਸਾਰਿਆਂ ਦੀ ਹਾਲਤ ਕਿਤੇ ਇੱਦਾਂ ਦੀ ਤਾਂ ਨਹੀਂ ਹੈ। ਅਸੀਂ ਬਾਹਰੋਂ ਧਰਮੀ ਅਖਵਾ ਕੇ ਬਾਹਰੋਂ ਮਾਣ ਸਤਿਕਾਰ ਦੇ ਹਾਰ ਪਵਾ ਰਹੇ ਹਾਂ, ਅੰਦਰੋਂ ਕਿਤੇ ਮੈਲੇ ਹੋ ਕੇ ਜ਼ਿੰਦਗੀ ਦੀ ਬਾਜੀ ਹਾਰ ਤਾਂ ਨਹੀਂ ਰਹੇ ਹਾਂ? ਕਿਉਂਕਿ ਜਿੱਥੇ ਲੇਖਾ ਹੋਣਾ ਨਾ, ਉੱਥੇ ਚਿੱਤਰ ਨਹੀਂ, ਉੱਥੇ ਚਰਿੱਤਰ ਦੇਖਿਆ ਜਾਣਾ, ਕਰੈਕਟਰ ਆਚਰਣ। ਕਿਉਂਕਿ ਆਹ ਜਿਹੜਾ ਬਾਹਰ ਦਾ ਚਿੱਤਰ ਹੈ, ਫੇਸ ਹੈ, ਇਹ ਬਾਹਰ ਦਾ, ਇਹ ਤਾਂ ਇੱਥੇ ਹੀ ਰਹਿ ਜਾਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਅੰਦਰ ਅੱਗੇ ਕੀ ਹੋਣਾ? ਅੱਗੇ ਕੀਤੇ ਕਰਮਾਂ ਦਾ ਨਿਬੇੜਾ ਹੋਣਾ ਹੈ। ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਲਈ ਸਮਝ ਕੇ ਚੱਲੀਏ, ਅਰਦਾਸ ਕਰੀਏ ਵਾਹਿਗੁਰੂ ਦੇ ਚਰਨਾਂ 'ਚ। ਹੁਣ ਗੱਲ ਸਮਝਿਓ, ਪਹਿਲੀ ਪੰਗਤੀ ਸੀ ਕਾਇਆ ਕੂੜ ਵਿਗਾੜ

ਕਾੜ ਕਾਹੇ ਨਾਈਐ। ਫਿਰ ਮਹਾਰਾਜ ਨੇ ਪਹਿਲਾਂ ਪਦਾ ਪੂਰਾ ਕਰਦਿਆਂ ਦੁਬਾਰਾ ਫਿਰ ਰਿਪੀਟ ਕਰ ਦਿੱਤਾ, ਕਾਇਆ ਕੂੜ ਵਿਗਾੜ ਕਾਹੇ ਨਾਈਐ। ਤੂੰ ਆਪਣੇ ਅੰਦਰ ਦੇਖ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਬਾਹਰੋਂ ਦੁੱਧ ਧੋਤੇ ਚਿੱਟੇ ਕੱਪੜੇ ਪਾਉਣ ਨਾਲ ਗੱਲ ਨਹੀਂ ਬਣਨੀ, ਅੰਦਰ ਜੇ ਕਾਲਖ ਭਰੀ ਰਹਿ ਗਈ ਤਾਂ। ਸੱਪ ਨੂੰ ਦੁੱਧ ਪਿਆਉਣ ਨਾਲ ਗੱਲ ਨਹੀਂ ਬਣਨੀ, ਜ਼ਹਿਰ ਤਾਂ ਅੰਦਰ ਭਰੀ ਪਈ ਹੈ, ਅੰਦਰ ਗੱਲ ਤਾਂ ਜ਼ਹਿਰ ਦੀ ਹੈ। ਇਸ ਵਾਸਤੇ ਬਾਹਰੋਂ ਧਰਮੀ ਹੋਣਾ, ਬਾਹਰੋਂ ਨਹਾਉਣਾ, ਬਾਹਰੋਂ ਇਸ਼ਨਾਨ ਕਰਨ ਨਾਲ ਨਹੀਂ ਗੱਲ ਬਣਨੀ, ਅੰਦਰੋਂ ਸੋਚ ਬਦਲੀਏ, ਵਿਚਾਰ ਬਦਲੀਏ, ਖਿਆਲ ਬਦਲੀਏ, ਮਾੜੀ ਸੋਚ ਖਤਮ ਕਰੀਏ, ਮੈਲੀ ਸੋਚ ਵਿਕਾਰ ਅੰਦਰੋਂ ਖਤਮ ਕਰਨੇ ਹੈ। ਉਹਦੇ ਲਈ ਗੁਰੂ ਸਾਹਿਬ ਅੱਗੇ ਬੇਨਤੀ ਕਰੋ, ਮਹਾਰਾਜ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ, ਬਿਖੈ ਬਿਖ ਖਾਈ ਮਾਇਆ ਮੋਹ, ਭਰਮ ਵੈ ਭੁੱਲੇ ਸੁੱਤ ਦਾਰਾ ਸਿਉਂ, ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈਂ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ ਕਿਉਂਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਅਸੀਂ ਇੱਥੇ ਆ ਕੇ ਬੇਨਤੀ ਕਰੀਏ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਵਾਹਿਗੁਰੂ ਜੀ ਅਸੀਂ ਨੀਚ ਕਰਮ ਵਾਲੇ ਹਾਂ, ਅੰਦਰੋਂ ਬਾਹਰੋਂ ਭਾਵੇਂ ਉੱਤਮ ਹੋ ਗਏ ਹਾਂ ਪਰ ਅੰਦਰ ਸਾਡੇ ਕਰਮ ਨੀਚ ਹੀ ਨੇ, ਤੁਸੀਂ ਸਾਨੂੰ ਉੱਤਮ ਕਰਮ ਵਾਲੇ ਬਣਾ ਕੇ ਸਾਡਾ ਜੀਵਨ ਸਫਲਾ ਕਰਾ ਦਿਓ, ਇਸ ਲਈ ਤੁਹਾਡੇ ਦਰ 'ਤੇ ਆਏ ਹਾਂ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਜੋ ਅੱਜ ਵਿਚਾਰ ਗੁਰੂ ਸਾਹਿਬ ਨੇ ਕਰਵਾਈ ਹੈ ਇਹ ਸਾਡੇ ਵੀ ਮਨਾਂ 'ਚ ਵੱਸ ਜਾਏ, ਤੁਹਾਡੇ ਵੀ, ਔਰ ਜਿੱਥੇ ਤੱਕ ਵੀ ਕੋਈ ਬੈਠ ਕੇ ਸੁਣਦਾ, ਅਸੀਂ ਸਾਰੇ ਇਸ ਅੱਜ ਗੁਰੂ ਮਹਾਰਾਜ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਸਮਝੀਏ, ਵਿਚਾਰੀਏ ਅਤੇ ਜੀਵਨ ਸਫਲਾ ਹੋ ਸਕਦਾ ਹੈ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤੇ ਰਹਿ ਕਰਤਾ ਤੇਰੇ ਸਭ ਕਿਸੁ ਹੈ ਸਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹਿ ਨਾ

ਕਰੋ ਵਾਜੇ ਪੰਚ ਸਬਦ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਆਨੰਦ ਸੁਨੋ ਵਿਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਿਤੇ ਪੁਏ ਸਤਿਗੁਰ ਹੈ ਪਰ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਤਿੰਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ,

ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ।

ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਦੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ, ਯਾਤਰਾਵਾਂ ਸਫ

ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਖੰਡਾ ਜਾ ਕੇ ਹੱਥ ਮੈਂ ਕਲੰਗੀ ਸੋਹੇ ਸੀਸ,

ਸੋ ਕੋਟਲ ਗੁਰ ਸੇਵੀਐ ਐਨ ਸਹਿਜ ਸੁਖਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ।

ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ।

वाहिगुरु जी का खालसा, वाहिगुरु जी की

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਨਾਮ ਸਿਓ ਕਰ ਪ੍ਰੀਤ। ਮਹਾਰਾਜ ਦਇਆ ਕਿਰਪਾ ਕਰਕੇ ਦੱਸੋ ਇਹ ਪ੍ਰੀਤ ਲੱਗੇ ਅੱਗੇ, ਅਤੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਸ੍ਰਵਣ ਗੋਬਿੰਦ ਗੁਣ ਸੁਣੋ। ਇਹਨਾਂ ਸਰਵਣਾ ਨਾਲ ਮਨ ਦੀ ਹਾਜ਼ਰੀ ਵਿੱਚ ਪਰਮਾਤਮਾ ਦੇ ਗੁਣ ਸੁਣ ਨਾ ਕਰ। ਇੱਦਾਂ ਨਾ ਹੋਵੇ ਕਿਧਰੇ ਤੇਰਾ ਮਨ ਦੂਜੇ ਪਾਸੇ ਬੈਠਾ ਹੋਵੇ ਅਤੇ ਸਰੀਰ ਕਰਕੇ ਤੂੰ ਇੱਥੇ ਬਾਣੀ ਸੁਣੀ ਜਾ। ਤਾਂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਹਰ ਗਾਓ ਰਸਨਾ ਗੀਤ, ਅਤੇ ਜਿਹੜੇ ਗੁਣ ਸੁਣੇ ਹਨ ਉਹਨੂੰ ਆਪਣੀ ਰਸਨਾ ਨਾਲ ਗਾ। ਤਾਂ ਅੱਗੇ ਕਹਿੰਦੇ ਨੇ ਹਨ, ਕਰ ਸਾਧ ਸੰਗ। ਇਹ ਸਾਰਾ ਵਰਤਾਰਾ ਕਿਵੇਂ ਵਰਤੇਗਾ? ਉੱਥੇ ਜਾ ਕੇ ਬਹਿ ਜਾ ਜਿਹੜਾ ਖੁਸ਼ਬੂ ਦਾ ਬਾਗ ਹੈ, ਅਤੇ ਤੈਨੂੰ ਸੁੱਤੇ ਸੇ ਹੀ ਤੇਰੇ ਕੱਪੜਿਆਂ ਵਿੱਚ ਖੁਸ਼ਬੂ ਆਉਣੀ ਸ਼ੁਰੂ ਹੋ ਜਾਏਗੀ। ਭਾਵ ਉਸ ਅਸਥਾਨ 'ਤੇ ਜਾ ਕੇ ਬਹਿ ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਜਾਂ ਉਹਨਾਂ ਦੀ ਸੰਗਤ ਕਰ ਜਿਹੜੇ ਭਿੱਜ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ, ਤਾਂ ਜੋ ਸੁੱਤੇ ਸਿੱਧੀ ਉਸ ਉਹਨਾਂ ਦੀ ਸੰਗਤ ਕਰਨ ਦੇ ਨਾਲ ਉਹ ਛੋ ਤੈਨੂੰ ਹੀ ਪ੍ਰਾਪਤ ਹੋ। ਇਹਦਾ ਪਤਾ ਕਿਵੇਂ ਲੱਗੇ? ਇਹ ਤਾਂ ਪਤਾ ਲੱਗਣ ਦੀ ਵਿਧੀ ਇੱਕੋ ਹੀ ਇੱਕ ਹੈ ਕਿ ਜਿਵੇਂ ਜਿਵੇਂ ਸੰਗਤ ਕਰੀ ਜਾਵੇਗਾ ਤਿਵੇਂ ਤਿਵੇਂ ਤੇਰੇ ਜਿਹੜੇ ਵਿਚਾਰ ਹਨ ਉਹਨੂੰ ਠੱਲ ਪੈਂਦੀ ਜਾਏਗੀ, ਉਹ ਵਿਚਾਰ ਤੇਰੇ ਬਹਿੰਦੇ ਜਾਣਗੇ। ਭਾਵ ਜਿਹੜਾ ਮਨ ਇੱਧਰ ਉੱਧਰ ਭੱਜੀ ਜਾਂਦਾ ਸੀ ਹੁਣ ਉਹ ਟਿਕਣਾ ਸ਼ੁਰੂ ਹੋ ਜਾਵੇ। ਭਾਵ ਜੋ ਮਹਾਰਾਜ ਦੇ ਗੁਣ ਸੰਗਤ ਦੇ ਵਿੱਚ ਗਾਏ ਜਾ ਰਹੇ ਹਨ ਉਹ ਤੇਰੇ ਸਰਵਣਾ ਰਾਹੀਂ ਅੰਦਰ ਜਾਣਗੇ, ਤੈਨੂੰ ਉਸ ਗੁਣਾਂ ਦੀ ਪਛਾਣ ਹੋ ਆਵੇ। ਅਤੇ ਮਹਾਰਾਜ ਕਹਿੰਦੇ ਹਨ, ਕਰ ਸਾਧ ਸੰਗਤ ਸਿਮਰ ਮਾਧੋ ਹੋ ਹੈ ਪਤਤ ਪੁਨੀਤ। ਇਸ ਤਰੀਕੇ ਨਾਲ ਗੁਣ ਗਾਉਂਦੇ ਗਾਉਂਦੇ ਇੱਕ ਸਮਾਂ ਉਹ ਆਏਗਾ ਜਦ ਸਾਰੇ ਵਿਚਾਰ ਸ਼ਾਂਤ ਹੋ ਜਾਣਗੇ। ਤਾਂ ਮਹਾਰਾਜ ਬਖਸ਼ਿਸ਼ ਕਰਦੇ ਹਨ, ਭਗਤ ਜੀ ਆਖਦੇ ਹਨ ਕਿ ਜਿਹਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ ਉਹ ਤਾਂ ਮੈਂ ਆਪ ਹੀ, ਪਰ ਕਾਮ ਕ੍ਰੋਧ ਲੋਭ ਅਹੰਕਾਰ ਦੀ ਜਿਹੜੀਆਂ ਛੱਲਾਂ ਵੱਜਦੀਆਂ ਹਨ ਇਹਦੀ ਵਜ੍ਹਾ ਕਰਕੇ ਉਹ ਆਤਮ ਪਰਮਾਤਮਾ ਨਾਲ ਇਹ ਪ੍ਰਤੱਖ ਦਰਸ਼ਨ ਨਹੀਂ ਹੋ ਪਾਉਂਦੇ। ਕਿਉਂ? ਕਿਉਂਕਿ ਇਹ ਪੰਜ ਵਿਕਾਰ ਉਹਦੇ ਵਿੱਚ ਛਾਲਾਂ ਮਾਰਦੇ ਹਨ, ਜਿਹਦੇ ਕਰਕੇ ਆਪਣੀ ਸੂਰਤ ਮੂਰਤ ਜਿਸ ਵਿੱਚ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਇਹ ਧਿਆਨ ਰੱਖ, ਕਾਲ ਬਿਆਲ ਜੋ ਪਰ ਉਹ ਡੋਲੈ ਮੁਖ ਪਸਾਰੈ ਨੀਤ। ਧਿਆਨ ਮਾਰ ਆਪਣੇ ਪਰਿਵਾਰ ਵੱਲ, ਕੀ ਤੇਰੇ ਵੱਡੇ ਵਡੇਰੇ ਬਜ਼ੁਰਗ ਜਿਹੜੇ ਸਨ ਉਹ ਹਾਲੇ ਵੀ ਤੇਰੇ ਨਾਲ? ਅਤੇ ਜੇ ਉਹ ਤੇਰੇ ਨਾਲ ਨਹੀਂ ਹੈ ਤੂੰ ਇਹ ਵੀ ਸੱਚ ਜਾਣ, ਜੇ ਅੱਜ ਮੇਰੇ ਮਾਂ ਪਿਓ ਮੇਰੇ ਨਾਲ ਨੇ ਕੱਲ੍ਹ ਨਹੀਂ ਹੋਏ, ਤੂੰ ਵੀ ਕੱਲ੍ਹ ਨਹੀਂ ਹੋਏ। ਇਸ ਕਰਕੇ ਜਾਗ ਅਤੇ ਇਹ ਮਨ ਦੇ ਵਿੱਚ ਭਾਵਨਾ ਰੱਖ। ਕੀ ਭਾਵਨਾ ਰੱਖ? ਕਿ ਜੇ ਮੈਂ ਇੱਥੋਂ ਤੁਰ ਹੀ ਜਾਣਾ ਫਿਰ ਮੈਂ ਕੋਈ ਇਹੋ ਜਿਹਾ ਪੱਲਾ ਕਿਉਂ ਨਾ ਫੜਾਂ ਜਿਹੜਾ ਇਸ ਲੋਕ ਦੇ ਵਿੱਚ ਵੀ ਕੰਮ ਆਵੇ ਅਤੇ ਅਗਲੇ ਲੋਕ ਦੇ ਵਿੱਚ ਕੰਮ ਆਵੇ। ਭਾਵ ਪਰਮਾਤਮਾ ਦਾ ਨਾਮ। ਅਗਲੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਆਜ ਕਾਲ ਹੁਣ ਤੋਹੇ ਗਰਸ। ਆਜ ਕਾਲ ਭਾਵੇਂ ਅੱਜ ਆ ਕੱਲ੍ਹ, ਅਤੇ ਇਹਦੀ ਸਭ ਤੋਂ ਛੋਟੀ ਇਕਾਈ ਇੱਕ ਸਵਾਸ ਆਇਆ, ਇਹ ਸਵਾਸ ਅੱਜ ਹੈ ਅਤੇ ਜਿਹੜਾ ਆਉਣ ਵਾਲਾ ਹੈ ਉਹ ਕੱਲ੍ਹ ਹੈ। ਭਾਵ ਇੱਕ ਸਵਾਸ ਅੰਦਰ ਆਇਆ, ਪਤਾ ਨਹੀਂ ਦੂਜਾ ਆਉਣਾ ਕਿ ਨਹੀਂ ਆਉਣਾ। ਇਹ ਭਾਵਨਾ ਮਨ ਦੇ ਵਿੱਚ ਰੱਖ, ਅਤੇ ਇਹ ਭਾਵਨਾ ਰੱਖਣ ਦੇ ਨਾਲ ਕੀ ਹੋਏਗਾ? ਮਨ ਦੀ ਇਕਾਗਰਤਾ ਬਣੇ। ਮਨ ਇਕਾਗਰ ਉਹਦਾ ਹੈ ਭੈ ਦੇ ਵਿੱਚ, ਡਰ ਦੇ ਵਿੱਚ। ਇਹੀ ਡਰ ਬਾਅਦ 'ਚ ਨਿਰਮਲ ਭਾਉ ਬਣ ਜਾਂਦਾ ਹੈ। ਅਤੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ, ਕਹੇ ਨਾਨਕ ਰਾਮ ਭਜ ਲੈ ਜਾਤ ਅਵਸਰ ਜੀਤ। ਇੱਕ ਮਹਾਤਮਾ ਜਿਹਨਾਂ ਕੋਲ ਜਿਹੜੇ ਸ਼ਿਸ਼ ਆਉਂਦੇ ਸੀ ਉਹਨਾਂ ਦੀ ਉਹ ਇੱਕ ਮਹੀਨੇ ਦੀ ਪ੍ਰੈਕਟਿਸ ਕਰਾਉਂਦੇ ਸੀ। ਉਹ ਕੀ ਸੀ? ਉਹਨਾਂ ਨੂੰ ਕਿਸੇ ਵੀ ਵਗਦੀ ਨਦੀ ਦੇ ਕਿਨਾਰੇ ਖੜਾ ਕਰ ਦੇਣਾ, ਤਾਂ ਉਹਨੂੰ ਕਹਿਣਾ ਕਿ ਵੀ ਤੂੰ ਸਿਰਫ ਇਹ ਦੇਖਣਾ ਹੈ ਕਿ ਵੀ ਜਲ ਆ ਰਿਹਾ ਹੈ ਅਤੇ ਜਾ ਰਿਹਾ।

ਆ ਰਿਹਾ ਅਤੇ ਜਾ ਰਿਹਾ, ਇਹਨੇ ਮੁੜ ਨਹੀਂ ਆਉਣਾ। ਅਤੇ ਅਗਲੇ ਮਹੀਨੇ ਉਹਨੂੰ ਕਹਿੰਦੇ ਸੀ ਇਹ ਤੇਰੇ ਸਵਾਸ ਹਨ ਜਿਹੜੇ ਨਿਕਲ ਗਏ, ਹੁਣ ਉਹ ਹੱਥ ਨਹੀਂ ਆਉਣਾ। ਅਤੇ ਇਹਦਾ ਅਭਿਆਸ ਕਰਦੇ ਕਰਦੇ ਕਰਦੇ ਕਰਦੇ ਇੱਕ ਸਮਾਂ ਉਹ ਆਉਂਦਾ ਜਦ ਉਹਨੂੰ ਆਪਣੇ ਸਵਾਸਾਂ ਦੀ ਕੀਮਤ ਪਤਾ ਲੱਗਦੀ ਸੀ ਕਿ ਮੇਰੇ ਸਵਾਸ ਕਿੰਨੇ ਕੀਮਤੀ ਹਨ ਅਤੇ ਮੈਂ ਇਹਨੂੰ ਅਜਾਈ ਨਾ ਜਾਣ ਦੇਵਾਂ। ਤਾਂ ਕਰਕੇ ਮਹਾਰਾਜ ਬਖਸ਼ਿਸ਼ ਕਰ ਰਹੇ ਹਨ।

0: ਵਾਹਿਗੁਰੂ
1: ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਰਿ ਸਿਮਰਨ ਕਰ ਭਗਤ ਪਗਟਾਇ, ਹਰਿ ਸਿਮਰਨ ਲਗ ਭੇਦ ਉਪਾਇ,
1: ਹਰਿ ਸਿਮਰਨ ਬੈ ਸਿੱਧਿ ਦਾਤੇ, ਹਰਿ ਸਿਮਰਨ ਨੀਚੋਂ ਕੁੰਡ ਜਾਤੇ,
0: ਹਰਿ ਸਿਮਰਨ ਧਾਰੀ ਸਭ ਧਰਨਾ,

0: ਰਾਵਣ ਤੇਰਾ ਕੋ ਨਸਿਆ ਨੂੰ ਹਰ ਕਾ ਨਾਮ ਤੇ ਨਾਲ ਪਛਾਨੂ
1: ਭਿਆਨ ਤਪਤ ਬਹੁ ਘਾਮ ਤੇ ਹਰ ਕੇ ਨਾਮ ਕੀ ਤੂੰ ਮੂਹ ਪਰਛਾਂ
0: ਜਤ ਰਖਾ ਮੰਤ ਜਿਆ ਕਰਖੇ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੇ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾ
0: ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦ੍ਰਿਹ ਜਨ ਕੋਟ
1: ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾ

0: ਤਰ ਦਿਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ
1: ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ
0: ਨਾਮ ਤੁਲ ਕਛ ਅਵਰ ਨ ਹੋਏ।

0: ਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ
1: ਜਿਨ ਤੂੰ ਸਾਸ ਸਵਾਰ ਸਿੰਗਾਰ ਗਰਭ ਅਗਨ ਮੈਂ ਜਿਨੇ ਉਬਾਰਿਆ
0: ਵਿਵਸਥਾ ਤੁਝੇ ਪਿਆਰੈ ਦੂਧ ਪਰ ਜੋ ਬਨ ਭੋਜਨ ਸੁਖ ਸੂ
1: ਬਿਰਦ ਪਿਆ ਉਪਰ ਸਾਖ ਸੈ ਨਮਕ ਪਿਆ ਬੈਠ ਕੋ ਜੈ
0: ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਓ ਤੋ ਨਾਨਕ ਸੀਜੈ
1: ਜੇ ਪ੍ਰਸਾਦ ਤਰ ਉਪਰ ਸੁਖ ਬਸੇ ਸੁਖ ਪ੍ਰਾਤ ਮੀਤ ਬੰਤਾ ਸੰਗ ਸੇ
0: ਪ੍ਰਸਾਦ ਪੀ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਪ੍ਰਸਾਦ ਭੋਗੀ ਸਵਰਸਾ ਸਗਲ ਸਮਗਰੀ ਸੰਸਾਤ ਵਸਾ
0: ਹਸਤ ਪਾਵ ਕਰ ਨੇਤਰ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ
1: ਐਸੇ ਦੁਖ ਮੁਨੰਦ ਵਿਆਪੇ ਨਾਨਕ ਕੱਢ ਲਿਓ ਪ੍ਰਭ ਆਪੇ
0: ਅੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨਾ ਕਰੈ ਗਵਾ
1: ਜਾਕੀ ਸੇਵਾ ਨਵ ਨਿੰਦ ਪਾਵੇ ਤਾਸੋ ਮੂੜਾ ਮਨ ਨੀ ਲਾਵੇ
0: ਠਾਕੁਰ ਸਤ ਸਦਾ ਹਜੂਰੇ ਤਉ ਕਉ ਤਾ ਕਉ ਜਾ ਅੰਧਾ ਜਾਨ ਦੂਰੇ
1: ਜਾਕੀ ਟਲ ਪਾਵੇ ਦਰਗਾ ਮਾਨ ਤੁਸੀਂ ਬਸਾਰੇ ਮੁਗਦਿਆ ਜਾਓ
0: ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਰਾਖਣ ਹਾਰ ਅਪਾਰ
1: ਤੁੰਤਿਆ ਕੋਡੀ ਸੰਗਰਚੇ ਸਾ ਛੋੜ ਝੂਠ ਸੰਗ ਮਚੇ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋ ਮਨ ਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹੋਏ
0: ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਬਸਮ ਸੰਗ ਹੋਏ
1: ਅੰਤੁਮ ਮੈਂ ਪਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆ
0: ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ
1: ਬਾਰ ਪੇਖ ਅੰਤਰ ਮਲ ਮਾਇਆ ਸ਼ਬ ਸੁਨਾਈ ਕਛ ਕਰੇ ਛਪਾਇਆ
0: ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ
1: ਅੰਤਰ ਅਗਨ ਬਾਰ ਤਨ ਸੁਆ ਗਲ ਪਾਥਰ ਕੈਸੇ ਤ੍ਰੇ ਅਥਾ
0: ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾ
1: ਸੁਨਿੰਦਾ ਕੈਸੇ ਮਾਰਗ ਭਾਵੇ ਕਰ ਗੇ ਲਿਓ ਓ ਨਿਭਾਵੇ
0: ਚਾਰਤ ਬੁਝੈ ਡੋਰਾ ਨਿਸਕਹੀਐ ਤੋ ਸਮਝੈ ਬੋਰਾ
1: ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ
0: ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਆ ਉਸ

साध के संगावे बस पंचा साध संग अमृत रस पंचा।

ਬ੍ਰਹਮ ਗਿਆਨੀ ਕਾ ਨਿਰਮਲ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਾ ਸਿਸ਼ਟ ਕਰਤਾ ਬ੍ਰਹਮ ਗਿਆਨੀ ਪੂਰਨ ਪੂਰਕ ਵ

0: ਤੀਰਥ ਵਾਸੀ ਕਈ ਕੋਟ ਬਣ ਪਰਮੇ ਉਦਾਸੀ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਵਕਾ ਵਿਚਾਰੇ
1: ਕੋਟ ਨਵਤਨ ਨਾਮ ਦਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਭਏ ਬਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭ ਆਤਮ ਨਿਕੋ
0: ਕਈ ਕੋਟ ਪਾ ਦਰ ਕੋਹਰੇ ਕਈ ਕੋਟ ਪਾ ਦੁਖ ਨਾ ਕਰੇ
1: ਕੋਟ ਮਾਇਆ ਸ਼ਰਮਾ

0: ਕੇ ਸੇਵਕ ਦੁਖ ਬਿਸਾਰਨੀ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਬ ਭਏ ਨਿਹਾਲ
0: ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬਡ ਭਾਗੇ
1: ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮ
0: ਜੋ ਕਜ ਕਰੇ ਸੁਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ
1: ਸੁਭਾਏ

0: ਸੁੰਦਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ।
1: ਸਭ ਕਰ ਤਿਸਕੇ ਸਭ ਤਿਸਕੇ ਠਾਉਂ ਜਬ ਜਬ ਜੀਵੈ ਨਾਨਕ ਹਰਿ ਨਾਮ।
0: ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮ,
1: ਨਾਮ ਕੇ ਧਾਰੇ ਸਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆ,
0: ਨਾਮ ਕੇ ਧਾਰੇ ਆਗਾਸ ਪਾਤਾ, ਨਾਮ ਕੇ ਧਾਰੇ ਸਗਲ ਆਕਾਸ,
1: ਨਾਮ ਕੇ ਧਾਰੇ ਪ੍ਰਿਆ ਸਭ ਭਵਨ, ਨਾਮ ਕੇ ਸਮੁਦਰੇ ਸੁਨ ਸ਼੍ਰਵਣ।
0: ਜਿਸ ਆਪਣੇ ਨਾਮ ਲਾਏ ਨਾਨਕ, ਚੌਥੇ ਪਦ ਮਹਿ ਸੋ ਜਨਗਤ
1: ਰੂਪ, ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
0: ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੀ ਸਮਾਨੀ,
1: ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਤਪਤ,
0: ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪਰਦੇਸ,
1: ਸਤ ਜਣ ਬੂਜੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ,
0: ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ,
1: ਜਿਸ ਕੀ ਸ੍ਰਿਸ਼ਟ ਸੁਕਰਨੇ ਹਾਰ ਅਵਰਣ ਬੂਜ ਕਰਤ ਬੀਚਾ,
0: ਮਿਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੈ ਸੋ ਵਰ,
1: ਬਿਸਮਨ ਬਿਸਮ ਭਾਈ ਬਿਸਮਾ, ਜਿਨ ਬੁਝਿਆ ਤਿਸੈ ਸੁਭਾ,
0: ਰੰਗ ਰਾਚ ਜਨ ਰਹੇ ਗੁਰ ਕੈ।

0: ਸਕਜੈ ਵਰਨਾਹੀ ਦਿਸਤਾਹ।
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ।
0: ਨਾਮ ਰਸ ਜੋ ਜੰਤ ਬਤਾਨੇ, ਮੰਤਨ ਨਾਮੇ ਨਾਮ ਸੁਮਾਨੇ।
1: ਉਠਤ ਬੈਠ

0: ਸਦਾ ਦਿਆਲ
1: ਸਿੱਖੀ ਗੁਰਮਤ ਮਿਲੇ ਰੇ ਗੁਰਬਚਨੀ ਔਰ ਨਾਮ ਤੇਰੇ
0: ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਬੁੜ ਭਾਕੀ ਹੈ
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋਰੈ ਗੁਰ ਕੀ ਆਗਿਆ ਮਨ ਮੈਂ ਆਪਸ ਕਉ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਨ
1: ਮਨ ਵਿਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਹ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਚ ਸਿਆ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਇਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
0: ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਮੈਂ ਕੇ ਆਪ ਨਹੀਂ ਕੁਛ ਭਰਮ
0: ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬੜ ਭਾਗੀ ਪਾਈ
1: ਸਭ ਦਰਸ਼ਨ ਪੇਖਤ ਪੁਨੀ ਪਰਸ ਚਨ ਗੰਡਨ ਮਲ ਰੀਤ
0: ਏਕਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ
1: ਸੁਨਕਰ ਬਚਨ ਕਰਣਿਆ ਗਾਨੇ ਮਨ ਸੰਤੋ ਆਤਮ ਪਤੀਆਂ ਨੇ
0: ਪੂਰਾ ਗੁਰ ਰਖਿਆ ਹੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇ ਕਹਿ ਹੋਏ ਸਨ
1: ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਪਾਵੇ ਸਲੇ ਮਿਲਾ
0: ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ
1: ਕਾਂ ਬੋਲਨਾ ਪੋਚ ਪ੍ਰਾਣੀ ਅੰਮਾ ਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ
1: ਅਨਕ ਭਵ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ
0: ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ

0: ਅਮਰਵਥ
1: ਵੇਦਨ ਸੰਜੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਈ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਡ ਟੁੱਟ ਦਾਵੇ ਸੋ ਧਨ ਆ ਸੇਵਾ ਤੇ ਪਾਵੇ
0: ਜਿਸ ਕੁੰਡ ਬਾਂਝੇ ਮੀ ਸੋ ਸੁਖ ਸਾਧੂ ਸੰਗ ਪਰੀ
1: ਜਿਸ ਸੋ ਬਾਂ ਕੋ ਕਰੇ ਬਲੀ ਤਨੀ ਸਾ ਸੋ ਬਾ ਬਜਰ ਕੀ ਸਰਨੀ
0: ਅਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਅਰਬ ਖਦਲਾ ਮਨ ਪ੍ਰਬੋਧੋ ਅਰ ਕੇ ਨਾਇ ਦੈਸ ਤਾਪ ਤੇ ਆਵੇ ਠਾਏ
1: ਕਾਹੋ ਬਿਗਨ ਲਾਗੈ ਕੋਇ ਜਾ ਕੈ ਹਿਦੈ ਬਸੈ ਹਰ ਸੋਏ
0: ਕਲ ਤਾਤੀ ਠਾਂਡਾ ਹਰ ਨਉ ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿੰਚੈ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਦਾਸ
0: ਜਿਤ ਗੁਰ ਜਾਏ ਬਸੇ ਅਵਨਾਸੀ ਕੋ ਨਾਨਕ ਕਾਟੀ ਜਮ ਫਾਂਸੀ।

0: सा संग पावे सजतना शर्म नरंतरे को देखो नान जाके मस्तक ले
1: एको जप

0: ਆਗਿਆ ਤੈਸਾ ਕਰਮ।
1: ਕੌਣ ਪਾਣੀ ਬੈਸਨ ਤਰਮਾਏ ਚਾਰ ਕੁਣ ਦੈਸੇ ਸਮਾਹੀ,
0: ਇਸਤੇ ਬਿਨ ਨਹੀਂ ਕੋਟਾਓ ਗੁਰ ਪ੍ਰਸਾਦ ਨਾਨਕ ਸੁਪਾਓ।
1: ਬੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂ ਨਖਤਰ ਮੈਂ ਏ,
0: ਪਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਦੋ ਨ ਕਬਹੂ ਡੋਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗਰੀਬ ਨਿਵਾਜ, ਦੀਨ ਅਰ ਦੁਨੀ ਦੇ ਮਾਲਕ, ਸਰਬਰੇ ਕਾਇਨਾਤ ਦੇ ਸਾਂਝੇ ਰਹਿਬਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਬੜਾ ਤਰਸ ਕੀਤਾ ਹੈ ਸਤਿਗੁਰੂ ਜੀ ਨੇ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਆਓ ਗੁਰੂ ਪਿਆਰ ਵਾਲਿਓ, ਜੋ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝੇ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰੂ ਬਾਬਾ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕਈ ਕੋਟ ਰਾਜਸ ਤਾਮਸ ਸਤਕ,
1: ਜਿਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਗੁਰੂ ਬਖਸ਼ੀ ਮਤ ਮੁਤਾਬਕ ਸਾਂਝੀ ਕਰਨੀ ਹੈ, ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਚਾਰੇ ਬੋਲ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੇ ਸਿਰਲੇਖ ਹੇਠ ਨਵੀਂ ਅਸ਼ਟਪਦੀ ਦੇ ਚੌਥੇ ਪਦੇ ਦੇ ਰੂਪ ਵਿੱਚ ਇਹ ਪਾਵਨ ਬਚਨ ਸਵਾਹਿਮਾਨ ਅਕਾਲ ਪੁਰਖ ਦਾ ਬਣਾਇਆ ਹੋਇਆ ਸੰਸਾਰ ਅਤੇ ਸਮਾਜ ਬੜਾ ਵਿਸ਼ਾਲ ਹੈ, ਇਹਦਾ ਕੋਈ ਥਾਂ ਪਾਰਾਵਾਰ ਨਹੀਂ। ਇਹਦੇ ਵਿੱਚ ਕਿਸੇ ਵੀ ਜੀਵ ਦੀ ਕੋਈ ਗਿਣਤੀ ਨਹੀਂ ਹੈ। ਕਿਸੇ ਵੀ ਅਕਾਲ ਪੁਰਖ ਦੀ ਕਲਾ ਦੀ ਕੋਈ ਗਿਣਤੀ ਨਹੀਂ ਹੈ। ਜਿਸ ਪਾਸੇ ਵੀ ਝਾਤ ਮਾਰਾਂਗੇ ਉਸ ਪਾਸੇ ਵਿਸਮਾਦ ਹੀ ਵਿਸਮਾਦ ਹੈ, ਹੈਰਾਨਗੀ ਹੀ ਹੈਰਾਨਗੀ ਹੈ, ਹੋਰ ਕੁਝ ਨਹੀਂ। ਕੁਦਰਤ ਵੇਖੋ ਤਾਂ ਵਿਸਮਾਦ, ਕਾਦਰ ਦੀ ਕੀਤੀ ਹੋਈ ਸਾਰੀ ਸ੍ਰਿਸ਼ਟੀ ਨੂੰ ਵੇਖੋ ਤੇ ਤਾਂ ਵਿਸਮਾਦ। ਕਾਦਰ ਦਾ ਕੀਤਾ ਹੋਇਆ ਸਾਰਾ ਬ੍ਰਹਿਮੰਡ ਤੇ ਬ੍ਰਹਿਮੰਡ ਦੀਆਂ ਰਚਨਾਵਾਂ ਤਾਂ ਵੀ ਵਿਸਮਾਦ। ਇਸੇ ਤਰ੍ਹਾਂ ਜੀ ਸਾਰੇ ਬ੍ਰਹਿਮੰਡ ਦੇ ਵਿੱਚ ਜਿਸ ਪਾਸੇ ਵੀ ਵੇਖੀਏ ਉੱਥੇ ਕੇਤੀਆਂ ਹੀ ਕੇਤੀਆਂ ਹੈ, ਕੇਤੇ ਹੀ ਕੇਤੇ ਹੈ, ਕਈ ਹੀ ਕਈ ਨੇ। ਕੇਤੇ ਦਾ ਮਤਲਬ ਕਈ। ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਹਾਂ ਨਾ, ਗਿਆਨ ਖੰਡ ਕਾ ਆਖੋ ਕਰਮ। ਜਦੋਂ ਗਿਆਨ ਖੰਡ ਦੀ ਸਤਿਗੁਰੂ ਗੱਲ ਕਰਦੇ ਫਿਰ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਫਿਰ ਉਹ ਕੇਤੇ ਹੀ ਨੇ, ਭਾਵ ਕਈ ਨੇ। ਹੁਣ ਕਈ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਆਪਾਂ ਜਿੱਥੇ ਕਈ ਲਫ਼ਜ਼ ਵਰਤਾਂਗੇ ਉੱਥੇ ਇੱਕ, ਦੋ, ਚਾਰ, ਵੀਹ, ਪੰਜਾਹ, ਲੱਖ, ਦੋ ਲੱਖ, ਇਹ ਨਹੀਂ, ਕਈ। ਗੁਰੂ ਸਾਹਿਬ ਨੇ ਫਿਰ ਇੱਥੇ ਕਈ ਸ਼ਬਦ ਵਰਤ ਕੇ ਨਾਲ ਇੱਕ ਕੋਟ ਸ਼ਬਦ ਵਰਤੇ ਹੈ। ਕੋਟ ਦਾ ਮਤਲਬ ਕਰੋੜਾਂ। ਹੁਣ ਕਈ ਇਹ ਨਹੀਂ ਵੀ ਮੈਂ ਇੱਕ ਪਾਸੇ ਵੇਖਾਂ ਅਤੇ ਆਖਾਂ ਵੀ ਕਈ ਨੇ। ਗੁਰੂ ਸਾਹਿਬ ਕਹਿੰਦੇ ਪਤਾ ਹੀ ਨਹੀਂ ਕਿੰਨੇ ਕੁ ਕਰੋੜਾਂ ਨੇ। ਔਰ ਫਿਰ ਇਹ ਨਹੀਂ ਵੀ ਜਿਹਨੂੰ ਆਖਣ ਲੱਗਿਆਂ ਉਹੀ, ਸਾਰੀ ਅਸ਼ਟਪਦੀ ਪੜ੍ਹੋ, ਕਈ ਕੋਟ, ਕਈ ਕੋਟ ਸੰਸਾਰ ਹੈ। ਰੱਬ ਦੀ ਬਣਾਈ ਹੋਈ ਘੜਤ ਹੈ। ਗੁਰੂ ਬਾਬਾ ਜੀ ਨੇ ਪਹਿਲਾਂ ਪਤਾ ਆਰੰਭ ਕੀਤਾ, ਮਾਲਕ ਕਹਿੰਦੇ ਕਈ ਕੋਟ ਰਾਜਸ ਤਮਸ ਸਾਤਕ, ਤਿੰਨ ਜਣੇ ਨੇ, ਤਿੰਨ ਜਣੇ ਨੇ ਇਹ। ਰਾਜਸ ਜਿਹੜਾ ਰਾਜ ਵਿੱਚ ਮਸਤ ਹੋਇਆ ਬੈਠਾ ਹੈ, ਤਮਸ ਜਿਹੜਾ ਤਮਾ ਵਿੱਚ ਬੈਠਾ ਹੈ, ਸਾਤਕ ਜਿਹੜਾ ਸਤੋ ਗੁਣੀ ਹੋਇਆ ਬੈਠਾ ਹੈ। ਖਿਆਲ ਰੱਖਿਓ ਸਾਕਤ ਔਰ ਸਾਤਕ ਦੋਵੇਂ ਵੱਖਰੇ ਵੱਖਰੇ ਨੇ। ਸਾਕਤ ਔਰ ਸਾਤਕ ਅੱਖਰ ਸਿਰਫ ਇੱਕੋ ਦਾ ਹੀ ਫਰਕ ਪੈਂਦਾ ਹੈ, ਕੱਕੇ ਔਰ ਤੱਤੇ ਵਿੱਚ ਸਿਰਫ, ਪਰ ਅਰਥ ਦੋਵਾਂ ਦੇ ਜ਼ਮੀਨ ਅਸਮਾਨ ਦਾ ਫਰਕ ਬਣ ਜਾਂਦਾ ਹੈ। ਜਦੋਂ ਕੱਕਾ ਪਹਿਲਾਂ ਆ ਜਾਏ ਅਤੇ ਤੱਤਾ ਮਗਰੋਂ ਆਵੇ ਉਦੋਂ ਰੱਬ ਤੋਂ ਟੁੱਟਿਆ ਹੋ ਜਾਂਦਾ। ਸਾਕਤ ਸ਼ਕਤੀ ਦਾ ਉਪਾਸ਼ਕ, ਰੱਬ ਦਾ ਉਪਾਸ਼ਕ ਨਹੀਂ, ਰੱਬ ਦੀ ਬਣਾਈ ਤਾਕਤ ਦਾ ਉਪਾਸ਼ਕ। ਅਤੇ ਜਦੋਂ ਸਾਤਕ ਪਹਿਲਾਂ ਆ ਜਾਏ, ਤੱਤਾ ਪਹਿਲਾਂ ਆ ਜਾਏ ਅਤੇ ਕੱਕਾ ਮਗਰ ਚਲਾ ਜਾਏ, ਫਿਰ ਸਾਤਕ ਦਾ ਮਤਲਬ ਬਣ ਜਾਂਦਾ ਚੰਗੇ ਗੁਣਾਂ ਦਾ ਧਾਰਨੀ। ਸਾਤਕ ਸਤੋ ਗੁਣੀ। ਪਰ ਇੱਕ ਖਿਆਲ ਰੱਖਿਓ ਹੈ ਇਹ ਵੀ ਮਾਇਆਧਾਰੀ। ਤਿੰਨ ਬੰਦਿਆਂ ਦਾ ਜ਼ਿਕਰ ਕੀਤਾ ਨਾ ਜੀ, ਰਾਜਸ ਤਾਮਸ ਔਰ ਸਾਤਕ, ਤਿੰਨੋਂ ਹੀ ਮਾਇਆਧਾਰੀ ਨੇ।

ਕਹਿੰਦੇ ਭਾਈ ਰੱਬ ਜੀ ਇਹ ਸਾਰੀ ਤੇਰੀ ਖੇਡ ਹੀ ਹੈ, ਤੇਰੀ ਮਾਇਆ ਹੀ ਹੈ। ਫਿਰ ਉਹ ਰਜਗੁਣ ਹੋਵੇ, ਤਮ ਗੁਣ ਹੋਵੇ ਅਤੇ ਭਾਵੇਂ ਸਤਗੁਣ ਹੋਵੇ, ਇਹ ਤੇਰੀ ਸਭ ਮਾਇਆ। ਹੁਣ ਉੱਥੇ ਤਿੰਨ ਗੁਣਾਂ ਨੂੰ ਜ਼ਿਕਰ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਰੱਬ ਦੀ ਮਾਇਆ ਹੈ, ਫਿਰ ਇਹਨਾਂ ਤਿੰਨਾਂ ਗੁਣਾਂ ਨੂੰ ਕਮਾਉਣ ਵਾਲਾ ਕੀ ਹੈ? ਇੱਥੇ ਉਹਨਾਂ ਦਾ ਜ਼ਿਕਰ ਹੈ। ਤਿੰਨ ਗੁਣ ਮਾਇਆ ਉਹਦੀ, ਤਿੰਨਾਂ ਗੁਣਾਂ ਨੂੰ ਕਮਾਉਣ ਵਾਲਾ ਮਾਇਆ ਧਾਰੀ, ਫਿਰ ਉਹ ਭਾਵੇਂ ਰਜਗੁਣ ਹੋਵੇ, ਭਾਵੇਂ ਸਤਗੁਣ ਹੋਵੇ ਅਤੇ ਭਾਵੇਂ ਤਮ ਗੁਣ ਹੋਵੇ, ਬਸ ਫਰਕ ਥੋੜ੍ਹਾ ਥੋੜ੍ਹਾ ਹੀ ਹੈ। ਅਤੇ ਸੰਸਾਰ ਸਾਰੇ ਵੱਲ ਝਾਤ ਮਾਰ ਕੇ ਵੇਖਿਓ, ਸਾਰੇ ਵੱਲ ਰਜਗੁਣੀ ਸਾਰੇ ਹੀ ਨੇ। ਆਪਾਂ ਸਾਰੇ, ਮੈਂ ਕਿ ਸਾਰਾ ਸੰਸਾਰ ਜਿੱਥੇ ਵੀ ਚਾਦ, ਸਭ ਰਜਗੁਣੀ ਨੇ। ਰਜ ਦੇ ਅਖਰੀ ਅਰਥ ਭਾਵ ਰੱਜੇ, ਰੱਜਣ ਵਾਸਤੇ ਜਿਹੜੇ ਕਰਮ ਕੀਤੇ ਜਾ ਰਹੇ। ਹੁਣ ਰੱਜਣ ਵਾਸਤੇ ਕੌਣ ਨਹੀਂ ਕਰਮ ਕਰ ਰਿਹਾ? ਬੰਦਾ ਕਹਿੰਦਾ ਹੀ ਹੈ ਜੀ ਮੈਂ ਤਾਂ ਗੁਜ਼ਾਰੇ ਵਾਸਤੇ ਕਰ ਰਿਹਾ। ਹੁਣ ਜਿਹੜਾ ਗੁਜ਼ਾਰੇ ਵਾਸਤੇ ਕਰ ਰਿਹਾ ਇਹਦਾ ਮਤਲਬ ਉਹ ਰਜੋਗੁਣੀ ਹੈ। ਰਜੋਗੁਣ ਦੇ ਵਿੱਚ ਆਉਣਗੀਆਂ ਜੀ ਆਪਣੀਆਂ ਸਾਰੀਆਂ ਲੋੜਾਂ, ਕੌਣ ਨਹੀਂ ਪੂਰੀਆਂ ਕਰਦਾ? ਹਰ ਕੋਈ ਕਰਦਾ। ਮੈਨੂੰ ਪ੍ਰਸ਼ਾਦੇ ਦੀ ਲੋੜ ਹੋਏਗੀ, ਮੈਂ ਕਮਾਉਣ ਵਾਸਤੇ ਜਾਵਾਂਗਾ, ਸੁਭਾਵਿਕ ਤਾਂ ਹੀ ਗੱਲ ਹੈ। ਆਪਣੇ ਪੇਟ ਦੀ ਪੂਰਤੀ ਵਾਸਤੇ ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰਾਂਗਾ, ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਤਾਂ ਕੋਈ ਨਾ ਕੋਈ ਹੱਥ ਪੱਲਾ 'ਤੇ ਮਰਨਾ ਹੀ ਪਏਗਾ, ਦਸ਼ਨਵਾਂ ਦੀ ਕਿਰਤ 'ਤੇ ਕਰਨੀ ਪਏਗੀ, ਕਿਰਤ ਕਰਨੀ ਪਏਗੀ। ਮੈਂ ਆਪਣਾ ਪੇਟ ਭਰਨਾ ਹੈ, ਆਪਣਾ ਪੇਟ ਵੀ ਭਰਨਾ ਹੈ, ਆਪਣੇ ਟੱਬਰ ਦਾ ਪੇਟ ਵੀ ਭਰਨਾ, ਕੋਈ ਨਾ ਕੋਈ ਤਾਂ। ਔਰ ਕੌਣ ਨਹੀਂ ਕਰਦਾ ਇਹ? ਮਨੁੱਖ ਛੱਡੋ, ਜਾਨਵਰ ਵੀ ਕਰਦੇ ਨੇ, ਪੰਛੀ ਵੀ ਕਰਦੇ ਨੇ, ਬਨਸਪਤੀ ਵੀ ਕਰਦੀ ਹੈ, ਸਾਰੇ ਕਰਦੇ ਨੇ। ਰਜੋ ਗੁਣੀ ਵਿੱਚ ਸਾਰਾ ਸੰਸਾਰ ਆਏਗਾ। ਮਾਲਕ ਜੀ ਤੇਰੇ ਬਣਾਏ ਇਸ ਬ੍ਰਹਿਮੰਡ ਵਿੱਚ ਤੂੰ ਪਤਾ ਹੀ ਨਹੀਂ ਕਿੰਨੇ ਕਰੋੜਾਂ ਰਾਜਸ ਬਣਾਏ ਨੇ। ਹੁਣ ਰਾਜਸ ਦਾ ਮਤਲਬ ਇੱਥੇ ਇਕੱਲਾ ਰਾਜ ਭੋਗਣ ਵਾਲਾ ਹੀ ਨਹੀਂ, ਰਾਜਸ ਜਿਹੜਾ ਆਪਣੀ ਰੱਜਣ ਵਾਸਤੇ ਯਤਨ ਕਰ ਰਿਹਾ, ਉਹਨੂੰ ਰਜੋਗੁਣੀ ਕਹਿੰਦੇ ਨੇ। ਰਜੋਗੁਣ ਦੇ ਵਿੱਚ ਆਏਗਾ ਵੀ ਮੈਂ ਕਮਾ ਰਿਹਾ, ਮੈਂ ਖਾ ਰਿਹਾ, ਮੇਰਾ ਟੱਬਰ ਖਾ ਰਿਹਾ, ਆਪਾਂ ਆਨੰਦ ਵਿੱਚ ਹਾਂ, ਨਾ ਕਿਸੇ ਹੋਰ ਦੀ ਚਿੰਤਾ, ਨਾ ਪਰਵਾਹ, ਨਾ ਕੋਈ ਲਾਲਚ, ਨਾ ਕੋਈ ਲੋਭ, ਸਾਰੇ ਹੀ ਰਜੋਗੁਣੀ ਨੇ। ਫਿਰ ਆ ਜਾਂਦੀ ਅਗਲੀ ਵਾਰੀ, ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਤਾਮਸ। ਜਦੋਂ ਇਹਨਾਂ ਸ਼ਬਦਾਂ ਨੂੰ ਆਪਾਂ ਗੌਰ ਨਾਲ ਵੇਖਾਂਗੇ ਨਾ ਜੀ, ਇਹਨਾਂ ਦੇ ਉਚਾਰਣ 'ਤੇ ਹੀ ਪਤਾ ਲੱਗ ਰਿਹਾ ਵੀ ਇਹਨਾਂ ਦੇ ਅਰਥ ਕੀ ਹੋਣਗੇ। ਤਮਸ ਤਮਾਂ, ਤਮਾਂ ਲਾਲਚ ਨੂੰ ਕਹਿੰਦੇ ਨੇ। ਅਤੇ ਆਮ ਕਰਕੇ ਆਪਾਂ ਇਹ ਬੋਲੀ 'ਚ ਸ਼ਬਦ ਵਰਤ ਲਏ ਵੀ ਬੰਦਾ ਬੜਾ ਤਮਾਂ ਕਰਦਾ ਹੈ ਜੀ, ਤਮਾਂ ਮਤਲਬ ਲਾਲਚ, ਬੰਦਾ ਬੜਾ ਲਾਲਚ ਕਰਦਾ ਹੈ। ਹੁਣ ਤਮਾਂ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਹੈ, ਗੁਰੂ ਸਾਹਿਬ ਕਹਿੰਦੇ ਕਈ ਕੋਟ। ਹੁਣ ਇਹ ਕਈ ਕੋਟ ਸ਼ਬਦ ਇਕੱਲਾ ਰਾਜਸ ਨਾਲ ਨਹੀਂ, ਤਮਸ ਨਾਲ ਵੀ ਜੁੜੇਗਾ, ਸਤਿਕ ਨਾਲ ਵੀ ਜੁੜੇਗਾ। ਤਮਸ ਤਮਾਂ ਕਰਨ ਵਾਲਾ, ਲਾਲਚ ਕਰਨ ਵਾਲਾ। ਹੁਣ ਇਹਦੇ ਵਿੱਚ ਉਹ ਸਾਰੇ ਹੀ ਆਉਣਗੇ ਜੀ। ਉਹ ਸਾਰੇ ਕਿਹੜੇ? ਜਿਹੜੇ ਕਹਿੰਦੇ ਨੇ ਅਸੀਂ ਆਪਣਾ ਢਿੱਡ ਭਰਨਾ, ਆਪਣਾ ਟੱਬਰ ਪਾਲਣਾ, ਆਪਣਾ ਪੇਟ ਭਰਨ ਵਾਸਤੇ, ਆਪਣਾ ਟੱਬਰ ਪਾਲਣ ਵਾਸਤੇ ਦੁਨੀਆ ਸਾਰੀ ਭੁੱਖੀ ਮਾਰਨੀ ਪਵੇ ਮਾਰ ਦਿਆਂਗੇ, ਪਰ ਸਾਡਾ ਟੱਬਰ ਨਹੀਂ ਮਰਨਾ ਚਾਹੀਦਾ। ਉਹਨੂੰ ਤਾਮਸੀ ਕਹਿੰਦੇ। ਇਹਨੂੰ ਸੌਖੇ ਜਿਹੇ ਰੂਪ 'ਚ ਸਮਝ ਲਈਏ। ਰਜੋਗੁਣ ਵਿੱਚ ਮੇਰੇ ਘਰੇ ਬਣਨ ਚਾਰ ਪ੍ਰਸ਼ਾਦੇ, ਆਪਾਂ ਚਾਰ ਖਾ ਕੇ ਰਾਜੀ ਹਾਂ, ਸਾਡਾ ਟੱਬਰ ਉਨਿਆਂ 'ਚ ਹੀ ਰਾਜੀ ਹੈ। ਤਮੋ ਗੁਣ ਵਿੱਚ ਸਾਡੇ ਘਰੇ ਬਣੇ ਚਾਰ, ਗੁਆਂਢੀਆਂ ਦੇ ਘਰ 'ਚ ਬਣ ਗਏ ਚਾਰ, ਹੋਰ ਚਾਰ ਤੋਂ ਦੋ ਵਧਾ ਕੇ ਕਹਿ ਲਓ ਵੀ ਛੇ ਬਣ ਗਏ। ਉਹਨਾਂ ਦੇ ਘਰ 'ਚ ਬਣੇ ਛੇ, ਮੇਰੇ ਘਰ 'ਚ ਬਣੇ ਚਾਰ, ਮੈਨੂੰ ਕੀ ਹੈ ਉਹਨਾਂ ਵਾਲੇ ਛੇ ਵੀ ਖੋਲੀਏ, ਉਹ ਛੇ ਵੀ ਲੈ ਆਉਣੇ ਨੇ। ਉਹਨਾਂ ਦੇ ਹੱਥ 'ਚ ਨਹੀਂ ਰਹਿਣ ਦੇਣਾ

0: ਕੁਛ ਮੈਂ ਆਪਣੇ ਘਰ 'ਚ ਲਿਆ ਕੇ ਭਾਵੇਂ ਸਾਰੇ ਰੱਖ ਲਏ। ਉਹਨੂੰ ਤਮਸੀ ਕਹਿੰਦੇ ਨੇ, ਤਮੋ ਗੁਣੀ। ਇਹਦੇ ਵਿੱਚ ਬਹੁਤਾਤ ਆਉਣਗੇ, ਜਿਹੜਾ ਲੋਭੀ ਵੀ ਹੋ ਜਾਂਦਾ ਹੈ, ਜਿਹੜਾ ਲਾਲਚੀ ਵੀ ਹੋ ਜਾਂਦਾ ਹੈ ਨਾ, ਜਿਹੜਾ ਹੰਕਾਰੀ ਵੀ ਹੋ ਜਾਂਦਾ ਹੈ, ਜਿਹੜਾ ਕਾਮੀ ਵੀ ਹੋ ਜਾਂਦਾ ਹੈ, ਕ੍ਰੋਧੀ ਹੋ ਜਾਂਦਾ ਹੈ, ਸਾਰੇ ਵਿਕਾਰੀ, ਵਿਕਾਰੀ ਮਤ ਸਾਰੀ ਉਹ ਤਮੋ ਗੁਣੀ ਹੈ ਜਿਹਦੇ ਵਿੱਚ ਵਿਕਾਰ। ਇਹਨੂੰ ਇੱਕ ਵਿਦਵਾਨ ਨੇ ਬਹੁਤ ਸੋਹਣੇ ਜਿਹੇ ਤਰੀਕੇ ਨਾਲ ਸਮਝਾਇਆ ਜੀ, ਉਹਨੇ ਤਿੰਨ ਹਿੱਸੇ ਕੀਤੇ, ਰਜੋਗੁਣ, ਮਾਤ ਲੋਕ, ਧਰਤੀ ਦੇ ਉੱਪਰ ਰਹਿਣ ਵਾਲੇ ਲੋਕ, ਉਹਨੂੰ ਰਜੋਗੁਣੀ ਕਿਹਾ। ਤਮੋ ਗੁਣੀ ਉਹ ਕਹਿੰਦਾ, ਕਹਿੰਦਾ ਜਿਹੜੇ ਧਰਤੀ ਤੋਂ ਹੇਠਾਂ ਵੱਸਣ ਵਾਲੇ, ਪਾਤਾਲ ਵਿੱਚ ਰਹਿਣ ਵਾਲੇ, ਜਿਹੜੇ ਧਰਤੀ ਤੋਂ ਹੇਠਲੇ ਹਿੱਸੇ 'ਚ ਰਹਿਣ ਵਾਲੇ, ਉਹਨਾਂ ਨੂੰ ਤਮੋ ਗੁਣੀ ਕਹਿੰਦੇ ਨੇ। ਫਿਰ ਸਤੋ ਗੁਣੀ ਕਹਿੰਦੇ ਜਿਹੜੇ ਧਰਤੀ ਤੋਂ ਉੱਪਰ ਰਹਿਣ ਵਾਲੇ, ਇੱਕ ਧਰਤੀ ਉੱਤੇ ਰਹਿਣ ਵਾਲੇ, ਇੱਕ ਧਰਤੀ ਤੋਂ ਉੱਪਰ ਰਹਿਣ ਵਾਲੇ, ਆਕਾਸ਼ ਵਿੱਚ, ਆਕਾਸ਼ ਲੋਕ, ਉਹ ਸਤੋ ਗੁਣੀ ਨੇ। ਬਾਣੀ 'ਚ ਆਪਾਂ ਤਿੰਨ ਲੋਕਾਂ ਦਾ ਜ਼ਿਕਰ ਕਰਦੇ ਹਾਂ, ਗੁਰੂ ਸਾਹਿਬ ਨੇ ਬਾਣੀ 'ਚ ਤਿੰਨ ਲੋਕਾਂ ਦਾ ਜ਼ਿਕਰ ਕੀਤਾ, ਮਾਤ ਲੋਕ, ਪਾਤਾਲ ਲੋਕ ਔਰ ਆਕਾਸ਼ ਲੋਕ, ਆਹੀ ਨੇ। ਮਾਤ ਧਰਤੀ ਦੇ ਉੱਤੇ ਰਹਿਣ ਵਾਲੇ, ਆਕਾਸ਼ ਧਰਤੀ ਤੋਂ ਉੱਪਰ ਰਹਿਣ ਵਾਲੇ, ਪਾਤਾਲ ਧਰਤੀ ਦੇ ਹੇਠਾਂ ਰਹਿਣ ਵਾਲੇ, ਧਰਤੀ ਤੋਂ ਹੇਠਾਂ ਰਹਿਣ ਵਾਲੇ। ਹੁਣ ਸਾਹਿਬ ਜੀ ਨੇ ਜ਼ਿਕਰ ਕੀਤਾ ਰਾਜਸ, ਤਮਸ, ਤਮਸ ਧਰਤੀ ਤੋਂ ਹੇਠਾਂ ਰਹਿਣ ਵਾਲੇ, ਤਮਾ ਵਿੱਚ ਰਹਿਣ ਵਾਲੇ, ਲਾਲਚ ਵਿੱਚ, ਲੋਭ ਵਿੱਚ ਰਹਿਣ ਵਾਲੇ। ਹੁਣ ਇਹਦੇ ਵਿੱਚ ਸਾਰੇ ਵਿਕਾਰੀ ਨੇ। ਫਿਰ ਸਤੋ ਗੁਣੀ ਆਉਂਦਾ ਜੀ, ਹੁਣ ਇਹ ਚੰਗੇ ਨੇ, ਇਹ ਚੰਗੇ ਨੇ, ਪਰ ਹੈ ਮਾਇਆਧਾਰੀ ਹੋਈ। ਮੈਂ ਪਹਿਲਾਂ ਜ਼ਿਕਰ ਕੀਤਾ ਜੀ, ਹੈ ਇਹ ਵੀ ਮਾਇਆਧਾਰੀ, ਪਰ ਇਹਨਾਂ ਉੱਤੇ ਮਾਇਆ ਦਾ ਪ੍ਰਭਾਵ ਘੱਟ ਹੈ। ਘੱਟ ਇੱਦਾਂ ਕਹਿ ਲਓ ਵੀ ਇਹ ਲੋਭੀ ਨਹੀਂ ਹੁੰਦੇ, ਇਹ ਲਾਲਚੀ। ਇਹਨਾਂ ਦਾ ਸੁਭਾਵ ਕੀ ਹੈ, ਇਹ ਖੋਣ ਨਹੀਂ ਜਾਂਦੇ, ਇਹ ਵੰਡਣ ਜਾਂਦੇ ਨੇ। ਜਿਹੜਾ ਖੋਣ ਗਿਆ ਉਹ ਤਾਂ ਤਮੋ ਗੁਣੀ ਬਣ ਗਿਆ ਨਾ, ਵੀ ਗੁਆਂਢੀਆਂ ਦੇ ਘਰ 'ਚ 6 ਬਣੇ ਅਤੇ ਮੈਂ 6 ਉਹਨਾਂ ਘਰੇ ਕਿਉਂ ਛੱਡਾਂ, ਮੇਰੇ ਕੋਲੋਂ ਮੰਗਣ ਆਉਣ ਉਹ, ਫਿਰ ਮੇਰਾ ਜੀ ਕਰੇ ਮੈਂ ਦੇਵਾਂ, ਮੇਰਾ ਜੀ ਕਰੇ ਮੈਂ ਭਜਾ ਦਿਆਂ, ਵੀ ਭਾਜੋ ਭਾਈ ਐ ਨਹੀਂ ਇੱਥੇ ਕੁਛ। ਸਤੋ ਗੁਣੀ, ਮੇਰੇ ਘਰੇ 4 ਪ੍ਰਸ਼ਾਦੇ ਬਣੇ, ਮੈਂ ਸਤੋ ਗੁਣਾਂ ਦਾ ਧਾਰਨੀ ਹਾਂ, ਮੈਂ ਵੇਖਿਆ ਮੇਰੇ ਗੁਆਂਢੀਆਂ ਦੇ ਘਰੇ ਕੋਈ ਵੀ ਨਹੀਂ ਬਣਿਆ, ਮੈਂ ਆਪਣੇ 4 'ਚੋਂ 2 ਉਹਨਾਂ ਨੂੰ ਦੇਣ ਚਲੇ ਗਏ, ਵੀ ਲੈ ਭਾਈ ਆ ਤੁਸੀਂ ਵੀ ਖਾਓ, 2 ਅਸੀਂ ਖਾ ਲੈਂਦੇ ਅਤੇ 2 ਤੁਸੀਂ ਖਾ ਲਓ। ਉਹਨਾਂ ਨੂੰ ਸਤੋ ਗੁਣੀ ਕਹਿੰਦੇ। ਇਹਦੇ ਵਿੱਚ ਸਾਰੇ ਚੰਗੇ ਗੁਣ ਆਉਣਗੇ, ਦਇਆ ਆਏਗੀ, ਧਰਮ ਆਏਗਾ, ਹੈ ਨਾ, ਧੀਰਜ ਆਏਗਾ, ਇਹ ਸਾਰਾ ਕੁਛ ਆਏਗਾ। ਪਰ ਜੇ ਜਿਹੜੀ ਗੱਲ ਪਹਿਲਾਂ ਆਪਾਂ ਆਖੀ ਵੀ ਇਹ ਮਾਇਆਧਾਰੀ, ਹੁਣ ਇਹ ਕੀ ਕਹਿੰਦੇ ਨੇ ਵੀ ਰੱਬਾ ਸਾਡੇ ਕੋਲ ਹੋਵੇਗਾ ਤਾਂ ਵੰਡਣ ਜਾਵਾਂਗੇ ਨਾ, ਪਹਿਲਾਂ ਸਾਨੂੰ ਦੇ ਅਸੀਂ ਫੇਰ ਵੰਡਣ ਜਾਈਏ, ਇਹ ਵੰਡਣ ਤੁਰ ਜਾਂਦਾ। ਵੰਡਣ ਜਾਂਦੇ ਨੇ ਪਰ ਪਹਿਲਾਂ ਕੀ ਕਹਿੰਦੇ, ਰੱਬਾ ਮੈਂ 2 ਪ੍ਰਸ਼ਾਦੇ ਤਾਂ ਹੀ ਦਿਆਂਗਾ ਨਾ ਜੇ ਮੇਰੇ ਘਰੇ 4 ਬਣਨਗੇ, ਤੇ ਜੇ ਮੇਰੇ ਘਰੇ ਹੀ 2 ਬਣੇ ਹੋਏ ਮੈਂ ਕੀ ਕਰੂੰ, ਮੇਰਾ ਤੇ ਆਪਦਾ ਟੱਬਰ ਭੁੱਖਾ ਬੈਠਾ। ਇਹ ਸਤੋ ਗੁਣੀ। ਗੁਰੂ ਸਾਹਿਬ ਕਹਿੰਦੇ ਕਈ ਕੋਟ ਰੱਬ ਦੇ ਬਣਾਏ ਇਸ ਸੰਸਾਰ ਵਿੱਚ ਕਰੋੜਾਂ ਦੀ ਗਿਣਤੀ ਅੰਦਰ ਰਾਜਸ ਵੀ ਨੇ, ਤਮਸ ਵੀ ਨੇ ਔਰ ਸਤਿਕ ਵੀ ਨੇ, ਜਿਹੜੇ ਸੰਸਾਰ ਉੱਤੇ ਜੀਵ ਰੂਪ ਵਿੱਚ ਰਹਿ ਰਹੇ ਹਨ।
1: ਕਈ ਕੋਟ ਵੇਦ ਪ੍ਰਾਨ ਸਿਮਰਤ ਅਰ ਸ਼ਾਸਤ।
0: ਫਿਰ ਕਰੋੜਾਂ ਦੀ ਗਿਣਤੀ 'ਚ ਧਾਰਮਿਕ ਗ੍ਰੰਥ, ਵੇਦ ਪ੍ਰਾਨ ਸਿਮਰਤ ਸ਼ਾਸਤ, ਕਰੋੜਾਂ ਦੀ ਗਿਣਤੀ ਵਿੱਚ। ਹੁਣ ਇਹਨਾਂ ਨੂੰ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਕਰੋੜਾਂ ਦੀ ਗਿਣਤੀ ਵਿੱਚ ਰਾਜਸ, ਤਾਮਸ, ਸਾਤਕ ਵੀ ਬੈਠੇ ਨੇ, ਅਤੇ ਜਿਹੜੇ ਰਾਜਸ, ਤਾਮਸ, ਸਾਤਕ ਨੇ ਉਹ ਕਰੋੜਾਂ ਦੀ ਗਿਣਤੀ ਵਿੱਚ ਬੈਠੇ ਹੋਏ ਧਾਰਮਿਕ ਗ੍ਰੰਥਾਂ ਨੂੰ ਵੀ ਲਗਾਤਾਰ ਪੜ੍ਹੀ ਜਾ ਰਹੇ। ਕ੍ਰੋਧੀ ਬੰਦਾ ਬਾਣੀ 'ਤੇ ਬਹੁਤ ਪੜ੍ਹਦਾ ਹੈ, ਲੋਭ ਵਿੱਚ ਆਇਆ ਵੀ ਬਾਣੀ ਪੜ੍ਹਦਾ ਹੈ। ਮੈਂ ਤਾਂ ਜ਼ਿਕਰ ਕਰਨ ਲੱਗਿਆ ਵੀ ਇਹ ਨਹੀਂ ਵੀ ਹੁਣ ਬੰਦਾ ਕਵੇ ਮੈਂ ਤਮੋ ਗੁਣੀ, ਤਮੋ ਗੁਣੀ ਜਿਹੜਾ ਉਹ ਧਰਮ ਦੇ ਕੰਮ ਨਹੀਂ ਕਰਦਾ, ਉਹ ਤਾਂ ਕਰਦਾ, ਹੋ ਸਕਦਾ ਸਤੋ ਗੁਣੀ ਨਾਲੋਂ ਜ਼ਿਆਦਾ ਕਰਦਾ ਹੋਵੇ। ਲਾਲਚ ਵੱਸ ਹੋਇਆ ਲੋਕਾਂ ਨੂੰ ਲੁੱਟ ਕੇ ਲੈ, ਹੈ ਨਾ, ਚੋਰੀ ਕਰਕੇ ਲੈ, ਹੁਣ ਚੋਰੀ ਕਰਕੇ ਲੈ, ਕਹਿੰਦਾ ਭਾਈ ਮੇਰੀ ਚੋਰੀ ਕਿਤੇ ਫੜੀ ਨਾ ਜਾਵੇ, ਕਹਿੰਦਾ ਵੰਡ ਵੀ ਦਿੰਦੇ ਆਪਾਂ ਥੋੜ੍ਹਾ ਜਿਹਾ, ਵੰਡ ਤੇ ਚੋਰੀ ਚੋਂ ਰਿਹਾ ਨਾ, ਤੇ ਉਹਨੂੰ ਕੀ ਧਰਮੀ ਕਹਿ ਦਿਆਂਗੇ ਆਪਾਂ? ਇਹ ਥੋੜ੍ਹੀ ਵੀ ਸਾਰਾ ਪਿੰਡ ਲੁੱਟ ਕੇ ਲਿਆਓ ਅਤੇ ਮੁੜ ਕੇ ਪਿੰਡ ਦੇ ਬਾਹਰ ਆ ਗਈ ਲੰਗਰ ਲਾ ਦਿਓ ਵੀ ਮੈਂ ਤਾਂ ਪਿੰਡ ਵਾਲਿਆਂ ਵਾਸਤੇ ਲੰਗਰ ਲਾਇਆ। ਭਾਈ ਲੁੱਟਿਆ ਵੀ ਤਾਂ ਪਿੰਡ ਹੀ ਹੈ ਨਾ, ਉਸੇ ਪਿੰਡ ਨੂੰ ਲੁੱਟ ਕੇ ਉਸੇ ਪਿੰਡ ਦੇ ਬਾਹਰ ਲੰਗਰ ਲਾ ਬੈਠਾ ਵੀ ਮੈਂ ਤਾਂ ਧਰਮੀ ਹਾਂ ਜੀ। ਜੇ ਏਡਾ ਹੀ ਧਰਮੀ ਹੈ ਫਿਰ ਪਿੰਡ ਲੁੱਟਣ ਲੱਗਿਆਂ ਸੋਚਦਾ? ਉਹ ਤਾਂ ਸਾਰੇ ਆਪਣੇ ਘਰਾਂ ਵਿੱਚ ਤੇਰੇ ਲੰਗਰ ਨਾਲ ਉਹਨਾਂ ਨੇ ਪ੍ਰਸੰਨ ਨਹੀਂ ਹੋਣਾ, ਉਹ ਆਪਣੇ ਘਰਾਂ 'ਚ ਪ੍ਰਸੰਨ ਨੇ। ਤੂੰ ਦੁੱਖ ਦੇਣ ਗਿਆ ਉਹਨਾਂ ਨੂੰ, ਤੂੰ ਲੁੱਟਣ ਚਲੇ ਗਿਆ, ਫਿਰ ਤੂੰ ਬਾਹਰ ਆ ਕੇ ਧਰਮੀ ਬਣ ਗਿਆ। ਪਹਿਲਾਂ ਚੋਰ ਸੀ, ਚੋਰ ਤੋਂ ਬਾਅਦ 'ਚ ਧਰਮੀ ਬਣ ਗਿਆ। ਬਸ ਉਹ ਜਿਹਨਾਂ ਨੇ ਵੇਖਿਆ ਚੋਰੀ ਕਰਦੇ ਉਹ ਤਾਂ ਚੋਰ ਹੀ ਆਖੀ ਜਾਂਦੇ ਨੇ, ਜਿਨ੍ਹਾਂ ਨੇ ਵੇਖਿਆ ਕੋਈ ਨਹੀਂ ਉਹ ਕਹਿੰਦੇ ਧਰਮੀ ਬੜਾ। ਇਹ ਤਾਂ ਬੜਾ ਚੰਗਾ ਭਾਈ, ਇਹ ਤਾਂ ਲੰਗਰ ਬੜੇ ਲਾਉਂਦਾ। ਇਹ ਨਹੀਂ ਨਾ ਪਤਾ ਵੀ ਲੰਗਰ ਲਾਉਂਦਾ ਵੀ ਉੱਥੇ ਹੀ ਹੈ ਜਿੱਥੋਂ ਲੁੱਟ ਕੇ ਖਾਂਦਾ। ਜਿਨ੍ਹਾਂ ਨੂੰ ਲੁੱਟੀ ਜਾਂਦਾ ਉਹਨਾਂ ਨੂੰ ਹੀ ਗਵਾਈ ਜਾਂਦਾ। ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰ ਸ਼ਾਸਤ, ਧਾਰਮਿਕ ਗ੍ਰੰਥ, ਸਿਮ੍ਰਤੀਆਂ ਕੀ, ਸ਼ਾਸਤਰ ਕੀ, ਵੇਦ ਕੀ, ਪੁਰਾਣ ਕੀ, ਇਹ ਵੀ ਕਰੋੜਾਂ ਦੀ ਗਿਣਤੀ।

0: ਰਤਨ ਸਮੁੰਦ, ਕਰੋੜਾਂ ਦੀ ਗਿਣਤੀ ਵਿੱਚ ਸਮੁੰਦਰ ਨੇ ਅਤੇ ਕਰੋੜਾਂ ਦੀ ਗਿਣਤੀ ਵਿੱਚ ਹੀ ਸਮੁੰਦਰਾਂ ਵਿੱਚ ਉਹਦੇ ਕੀਤੇ ਹੋਏ ਰਤਨ ਨੇ। ਪਾਣੀ ਦਾ ਕੋਈ ਥਾਹ ਪਾਰਾਵਾਰ ਥੋੜ੍ਹੀ ਹੈ ਜੀ, ਪਤਾ ਲੱਗਦਾ ਕਿੱਥੋਂ ਆ ਜਾਣਾ? ਉਦੋਂ ਹੀ ਪਤਾ ਲੱਗਦਾ ਜਦੋਂ ਸਾਰਾ ਕੁਛ ਰੋੜ ਕੇ ਲੈ ਜਾਂਦਾ ਵੀ ਆ ਗਿਆ ਭਾਈ, ਇਹ ਨਹੀਂ ਪਤਾ ਲੱਗਾ ਵੀ ਆਇਆ ਕਿੱਥੋਂ। ਅਸੀਂ ਭਾਵੇਂ ਲੱਖ ਕਹੀ ਜਾਈਏ ਜੀ ਫਲਾਣੀ ਥਾਂ ਤੋਂ ਆ ਗਿਆ ਨਾ ਫਲਾਣੀ ਥਾਂ ਤੋਂ, ਪਰ ਜਿਹੜਾ ਆ ਰਿਹਾ ਪਾਣੀ ਹੈ ਉਹ ਕਿੰਨੀ ਮਾਤਰਾ 'ਚ ਆਏਗਾ ਕੋਈ ਦਾਅਵਾ ਥੋੜ੍ਹੀ ਹੈ। ਫਿਰ ਹੁਣ ਧਰਤੀ ਕਿੱਡੀ ਵੱਡੀ ਹੈ ਪਰ ਫਿਰ ਵੀ ਇਹ 30% ਹੀ ਹੈ ਨਾ, ਧਰਤੀ ਦਾ ਹਿੱਸਾ ਤੇ 30% ਹੀ ਹੈ, 70% ਤੇ ਪਾਣੀ ਹੈ। ਤੇ ਜੇ ਆਪਾਂ ਇਹ ਕਹਿ ਲਈਏ ਵੀ ਧਰਤੀ ਪਾਣੀ ਦੇ ਉੱਤੇ ਹੈ ਤੇ ਕੋਈ ਅਤਕਥ ਨਹੀਂ ਹੈ, ਧਰਤੀ ਹੇਠਾਂ ਹੀ ਪਾਣੀ ਹੈ ਨਾ। ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ ਬਕਾਇਦਾ, ਧਰਤੀ ਪੈਰਾਂ ਹੇਠ ਹੈ, ਪੈਰਾਂ ਧਰਤੀ ਹੇਠ ਵਸੰਦਾ ਪਾਣੀ, ਧਰਤੀ ਦੇ ਹੇਠਾਂ ਆਪਾਂ ਪਾਣੀ ਕਿੱਥੋਂ ਕੱਢਦੇ ਹਾਂ? ਧਰਤੀ ਦੇ ਵਿੱਚੋਂ, ਧਰਤੀ ਦੇ ਹੇਠੋਂ, ਮਤਲਬ ਪਾਣੀ ਦੇ ਉੱਤੇ ਧਰਤੀ ਖੜੋਤੀ ਹੋਈ ਹੈ, ਖਲਾਰੀ ਹੋਈ ਹੈ। ਕਰੋੜਾਂ ਦੀ ਗਿਣਤੀ ਵਿੱਚ ਉਸ ਅਕਾਲ ਪੁਰਖ ਨੇ ਸਮੁੰਦਰ ਕੀਤੇ ਹੋਏ ਨੇ, ਇਕੱਲੀ ਇੱਕ ਧਰਤੀ ਥੋੜ੍ਹੀ ਹੈ। ਫਿਰ ਜਪਜੀ ਚ ਆਪਾਂ ਪੜ੍ਹਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਜੇ ਆਗਾਸ ਲੱਖ ਨੇ ਪਾਤਾਲ ਲੱਖ ਨੇ ਤੇ ਧਰਤੀਆਂ ਕਿੰਨੀਆਂ ਹੋਣਗੀਆਂ? ਇੱਕ ਧਰਤੀ ਦੇ ਹੇਠਾਂ ਇੱਕ ਹੀ ਪਾਤਾਲ ਹੈ ਨਾ, ਜੇ ਪਾਤਾਲਾਂ ਪਾਤਾਲ ਲੱਖ ਨੇ ਇੱਕ ਧਰਤੀ ਦੇ ਉੱਤੇ ਇੱਕੋ ਹੀ ਆਕਾਸ਼ ਹੈ, ਆਗਾਸਾਂ ਆਗਾਸ, ਜੇ ਆਗਾਸ ਵੀ ਲੱਖ ਨੇ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਧਰਤੀਆਂ ਵੀ ਲੱਖ ਨੇ। ਜੇ ਧਰਤੀਆਂ ਲੱਖਾਂ ਨੇ, ਗਿਣਤੀ ਕੋਈ ਨਹੀਂ, ਇਹ ਨਹੀਂ ਵੀ ਇੱਕ ਲੱਖ ਹੀ ਹੈ, ਨਹੀਂ ਲੱਖਾਂ ਹੀ ਨੇ, ਤੇ ਸਮੁੰਦਰ ਕਿੰਨੇ, ਪਾਣੀ ਕਿੰਨਾ ਹੋਏਗਾ? ਕਈ ਕੋਟ ਕੀ ਇਹ ਰਤਨ ਸਮੁੰਦਰ, ਰਤਨ ਵੀ ਤੇ ਸਮੁੰਦਰ ਵੀ, ਫਿਰ ਕਈ ਕੋਟ ਨਾਨਾ ਪ੍ਰਕਾਰ, ਨਾਨਾ ਮਤਲਬ ਬਹੁਤ ਪ੍ਰਕਾਰ ਕਿਸਮਾਂ ਦੇ ਜੰਤ, ਉਹਨੇ ਪਤਾ ਹੀ ਨਹੀਂ ਕਿੰਨੇ ਕੁ ਕਰੋੜਾਂ ਜੀਵ ਬਣਾਏ, ਕਿੰਨੀਆਂ ਕਿਸਮਾਂ ਦੇ ਬਣਾਏ, ਨਾਨਾ ਪ੍ਰਕਾਰ ਦੇ ਹੀ ਨੇ, ਬੜੀ ਪ੍ਰਕਾਰ ਦੇ ਉਹਨੇ ਜੰਤ ਬਣਾਏ ਜਿਹੜੇ ਪਾਣੀ ਵਿੱਚ ਹੀ ਰਹੀ ਜਾਂਦੇ ਨੇ। ਇਕੱਲੀ ਪਾਣੀ ਦੀ ਗੱਲ ਹੀ ਕਰ ਲਓ, ਜੇ ਰਤਨ ਪਾਣੀ ਵਿੱਚ ਸਮੁੰਦਰ ਕਰੋੜਾਂ ਬਣਾਏ, ਸਮੁੰਦਰ ਵਿੱਚ ਰਤਨ ਕਰੋੜਾਂ ਬਣਾਏ, ਤੇ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਵੀ ਉਹਨੇ ਕਰੋੜਾਂ ਹੀ ਸਰਜੇ ਖਾਨਾ।
1: ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੁਬਰੰਤੀ ਵੇ।
0: ਫਿਰ ਕਰੋੜਾਂ ਦੀ ਗਿਣਤੀ ਵਿੱਚ ਕੀ ਹੈ ਚਿਰ ਜੀਵੇ, ਜਿਹੜੇ ਬੜੀ ਲੰਮੀ ਉਮਰ ਭੋਗਦੇ ਨੇ। ਕਈ ਕੋਟ ਗਿਰੀ ਮੇਰ ਸਵਰਨ, ਪੱਥਰ ਪਹਾੜ ਕਰੋੜਾਂ ਦੀ ਗਿਣਤੀ ਵਿੱਚ, ਸਾਰੀ ਉਹਦੀ ਕੁਦਰਤ ਦਾ ਹਿੱਸਾ ਨੇ ਜੀ ਸਾਰੇ, ਕਿਉਂਕਿ ਸ਼ਲੋਕ ਇਹੀ ਕਹਿ ਰਹੇ ਨੇ, ਨਾਨਕ ਰਚਨਾ ਪ੍ਰਭ ਰਚੀ ਬਹੁ ਬੇਦ ਅਨਕ ਪ੍ਰਕਾਰ। ਫਿਰ ਅਨੇਕਾਂ ਪ੍ਰਕਾਰ ਵਿੱਚ ਤਾਂ ਸਭ ਕੁਝ ਹੀ ਆਏਗਾ ਜਿਹੜੀ ਉਹਨੇ ਰਚਨਾ ਰਚੀ ਹੈ। ਫਿਰ ਉਹ ਭਾਵੇਂ ਪਹਾੜ ਨੇ, ਭਾਵੇਂ ਖਾਈਆਂ ਨੇ, ਭਾਵੇਂ ਟਿੱਬੇ ਨੇ, ਭਾਵੇਂ ਮਾਰੂ ਥਲ ਹੈ, ਕਈ ਕੋਟ ਹੀ ਨੇ, ਸਾਰਾ ਕੁਝ ਉਸ ਅਕਾਲ ਪੁਰਖ ਦਾ ਸਿਰਜਿਆ ਹੋਇਆ ਹੈ।

0: ਕਰੋੜਾਂ ਦੀ ਗਿਣਤੀ ਵਿੱਚ ਉਹਨੇ ਜਖ ਕੀਤੇ ਜਖਿਆ, ਕਰੋੜਾਂ ਦੀ ਗਿਣਤੀ ਵਿੱਚ ਉਹਨੇ ਕਿੰਨਰ ਪੈਦਾ ਕੀਤੇ ਅਤੇ ਕਰੋੜਾਂ ਦੀ ਗਿਣਤੀ ਵਿੱਚ ਉਹਨੇ ਪਿਸ਼ਾਚ ਪੈਦਾ ਕੀਤੇ। ਪਿਸ਼ਾਚ ਲਹੂ ਪੀਣ ਵਾਲਿਆਂ ਨੂੰ ਕਹਿੰਦੇ, ਕਰੋੜਾਂ ਦੀ ਗਿਣਤੀ ਅੰਦਰ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਫਿਰ ਆ ਵੀ ਉਹਨੇ ਕਰੋੜਾਂ ਦੀ ਗਿਣਤੀ ਵਿੱਚ ਹੀ ਹੈ ਨਾ ਸਿਰਜੇ ਹੋਏ ਨੇ, ਭੂਤ ਪ੍ਰੇਤ ਸੂਕਰ ਮਿਰਗਾਚ ਇਹ ਸਾਰੇ ਜਿਹੜੇ ਅਕਾਲ ਪੁਰਖ ਦੀ ਰਚਨਾ ਦਾ ਹੀ ਹਿੱਸਾ ਹਨ।
1: ਸਭ ਤੇ ਨੇੜੇ ਸਭ ਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ।
0: ਸਭ ਤੇ ਨੇੜੇ ਹੈ ਵੀ ਸਾਰਿਆਂ ਦੇ ਨੇੜੇ, ਸਭ ਹੂੰ ਤੇ ਦੂਰ ਹੈ ਵੀ ਸਾਰਿਆਂ ਤੋਂ ਦੂਰ, ਨੇੜੇ ਵੀ ਸਾਰਿਆਂ ਦੇ ਆ ਦੂਰ ਵੀ ਸਾਰਿਆਂ ਤੋਂ ਹੈ, ਪਰ ਨਾਨਕ ਆਪ ਅਲਿਪਤ ਰਹਿਆ ਭਰਪੂਰ। ਹੇ ਨਾਨਕ ਜੀ, ਉਹ ਆਪ ਅਲਿਪਤ ਹੈ। ਅਲਿਪਤ ਕਹਿੰਦੇ ਲੇਪ ਤੋਂ ਪਰੇ, ਬੇਦਾਗ ਹੈ, ਬੈਠਾ ਸਾਰਿਆਂ ਵਿੱਚ ਹੀ ਹੈ ਪਰ ਸਾਰਿਆਂ ਵਿੱਚ ਬੈਠਾ ਹੋਇਆ ਉਹ ਬੇਦਾਗ ਹੈ, ਉਹਦੇ ਉੱਤੇ ਕੋਈ ਦਾਗ ਨਹੀਂ, ਕੋਈ ਲੇਪ ਨਹੀਂ, ਕੋਈ ਕਿਸੇ ਤਰ੍ਹਾਂ ਦਾ ਉਹਦੇ ਅੰਦਰ ਔਗਣ ਨਹੀਂ ਹੈ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਤ ਦੇ ਰਹੇ, ਗੁਰੂ ਸਾਹਿਬ ਕਿਰਪਾ ਕਰਨ, ਉਹਦੇ ਬਣਾਏ ਹੋਏ ਇਸ ਸੰਸਾਰ ਦੀ ਰਚਨਾ ਜਿਹੜੀ ਹੈ ਇਹਨੂੰ ਵੇਖਦਿਆਂ ਜਿੱਥੇ ਮਨਾਂ ਅੰਦਰ ਵਿਸਮਾਦ ਪੈਦਾ ਹੁੰਦਾ ਹੈ ਉਹਦੀ ਯਾਦ ਵਿੱਚ ਅਸੀਂ ਜੁੜ ਸਕੀਏ, ਉਹਦੀ ਕੁਦਰਤ ਨੂੰ ਵੇਖ ਕੇ ਕਾਦਰ ਚੇਤੇ ਆਵੇ, ਕਰਤਾਰ ਚਿੱਤ ਵਿੱਚ ਰਵੇ ਸਾਡੇ ਵੀ, ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਹੀਂ ਕਰ ਤੇਰੈ, ਘਰ ਤਾਂ ਤੇਰੈ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ, ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨੰਦ ਤੂਰੇ ਸਲੋਕ।

ਮਹਾਰਾਜ ਆਪ ਜੀ ਦੇ ਹਜ਼ੂਰ ਹਫ਼ਤਾਵਾਰੀ ਗੁਰਮਤਿ ਨਾਮ ਸਿਮਰਨ ਅਭਿਆਸ ਸਮਾਗਮ ਸਜਾਏ ਗਏ। ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਨਾਮ ਸਿਮਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਸਿਮਰਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚੰਦੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਏਕ ਉਤਮ ਪੰਥ ਸੁਣੇ ਉਹ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहेगुरु जी।

वाहगुरु जी वाहगुरु जी वाहगुरु वाहगुरु वाहगुरु जी

ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ

ਮਹਲਾ ਚੌਥਾ। ਹਰ ਕੇ ਜਾਨੂ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ਼, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਅਰ ਕੀਰਤ ਅਮਰੀ ਰਹਿ ਰਾ ਸਰਹਾਓ। ਹਰ ਜਨ ਕੇ ਵਡਭਾਗ ਵਡੇਰੇ, ਜਿਨਾਰ ਹਰ ਸ਼ਰਦਾਰ ਪਿਆਸ, ਹਰ ਹਰ ਨਾਮ ਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ਼, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ।

0: ਪੰਜਵਾਂ
1: ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜ਼ਕਾ ਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ।

ਕਿਸਕੀ ਧਰਿਆ, ਸਿਰ ਸਿਰ ਰਿਜਗ ਸੰਭਾਏ ਠਾਕੁਰ ਕਾਏ ਮਨ ਪਉ ਕਰਿਆ, ਊੜੇ ਊੜਾ ਵੈਸੈ ਕੋ ਸਾਂਤ ਸਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸਿਆ ਸਿਸਦਾਨ ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ

ਮੈਂ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੂੰ ਆਦ ਪੁਰਖਾ ਪਰੰਪਰ ਕਰਤਾ ਜੀ ਤੂੰ ਦੂਜੇ ਵੜਿਆ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ।

ਸਾਧਨਾ ਜਾਣਿਆ ਰਾਇਆ, ਕਉ ਨਾਨਕ ਮਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ, ਪਾਤਸ਼ਾਹੀ ਦਸਵੀਂ ਕਵਿਓ ਬਾਦ ਬੇਨਤੀ ਚੌਪਈ। ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਵਾਦੈ ਮੋਏ ਬਚਾਓ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਸ ਮਰਿਐ, ਪੂਰਨ ਹੋਏ ਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾਟ ਕੋਈ ਅਵਰਣਾ ਧਿਆਉ, ਜੋ ਬਰ ਚਾਹੁ ਸੋ ਤੁਮ ਤੇ ਪਾਉ, ਸੇਵਕ ਸਿੱਖ ਮਾਰੇ ਤਾਰੀ ਹੈ, ਚੁਣ ਚੁਣ ਸਤਰ ਮਾਰੇ ਮਾਰੀ ਹੈ, ਆਵਾਦੈ ਮੁਝੇ ਵਰਿਐ, ਮਰਨ ਕਾਲ ਕਾ ਤ੍ਰਾਸ ਨਵਰਿਐ, ਹੂ ਜੋ ਸਦਾ ਮਾਰੇ ਪੱਛਾ, ਸ਼੍ਰੀ ਅਸਤੁਜੂ ਕਰਿਓ ਰੱਛਾ, ਰਾਖ ਲਿਓ ਮੈਂ ਰਾਖਣਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਅੰਤਾ, ਤੁਮੋ ਪ੍ਰੀ ਚਤੁਰਦਸਕੰਤਾ, ਕਾਲ ਪਏ ਬ੍ਰਹਮਾ ਬਵਤਰਾ, ਕਾਲ ਪਏ ਸ਼ਿਵਜੂ ਅਵਤਰਾ, ਕਾਲ ਪਏ ਗਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸ਼ਾ, ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਮਾਰਾ, ਜਮਨ ਕਾਲ ਸਭ ਜਗਤ ਮਨਾਇਓ, ਦੇਵ ਨੈ ਜਸ਼ਨੋ ਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਸਹੀ ਕੋ ਮਾਰੀ ਸਕਲ ਪ੍ਰਜਾ।

ਕਬੀਰ ਬਸ਼ਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਪ ਦੇ ਅਪਾਰਾ ਜਬ ਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰਸਭੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਜੰਗ ਦੇ ਮੈਦਾਨ ਵਿੱਚੋਂ ਨਾ ਬਾਬਾ ਅਜੀਤ ਸਿੰਘ ਜੀ ਜਿੱਤ ਹਾਸਲ ਕਰਦਿਆਂ ਹੋਇਆਂ ਵਾਪਸ ਆਏ ਔਰ ਜਿਹੜੇ ਜ਼ਖਮੀ ਹੋਏ ਜੰਗ ਦੇ ਮੈਦਾਨ ਵਿੱਚ ਸਿੱਖ, ਉਹਨਾਂ ਨੂੰ ਨਾਲ ਲੈ ਕੇ ਆਪਣੇ ਅਸਥਾਨਾਂ 'ਤੇ ਆਪਣੇ ਮੋਰਚਿਆਂ 'ਤੇ ਆ ਗਏ ਔਰ ਆ ਕੇ ਆਪਣੇ ਪਿਤਾ ਜੀ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੂੰ ਮਿਲਦੇ ਨੇ। ਉਹਨਾਂ ਨੂੰ ਮਿਲੇ ਆ ਕੇ ਅਤੇ ਆ ਕੇ ਜੰਗ ਦੀ ਸਾਰੀ ਵਾਰਤਾ ਦੱਸੀ, ਜੰਗ ਦਾ ਸਾਰਾ ਹਾਲ ਸੁਣਾਇਆ ਵੀ ਜੋ ਕੁਝ ਜੰਗ ਵਿੱਚ ਬੀਤਿਆ ਨਾ ਉਹ ਸਾਰੀ ਦੀ ਸਾਰੀ ਵਾਰਤਾ ਨੂੰ ਬਾਬਾ ਅਜੀਤ ਸਿੰਘ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁੱਖ ਬੈਠ ਉਹਨਾਂ ਨੂੰ ਦੱਸ

ਜੰਗ ਦੇ ਮੈਦਾਨ ਵਿੱਚ ਜਿਹੜੇ ਬਾਕੀ ਯੋਧੇ ਨੇ ਗੁਰੂ ਕੇ ਸਿੱਖ, ਜਿਨ੍ਹਾਂ ਨੇ ਜੰਗ ਦੇ ਮੈਦਾਨ ਅੰਦਰ ਆਪਣੀ ਸੂਰਬੀਰਤਾ ਪ੍ਰਗਟਾਈ, ਜਿਨ੍ਹਾਂ ਵਿੱਚ ਆਪਾਂ ਜ਼ਿਕਰ ਕਰਦੇ ਆ ਰਹੇ ਪਿਛਲੇਰੇ ਦਿਨਾਂ ਤੋਂ ਹੀ, ਭਾਈ ਆਲਮ ਸਿੰਘ ਜੀ ਦਾ ਔਰ ਭਾਈ ਦਇਆ ਸਿੰਘ ਜੀ ਦਾ ਔਰ ਹੋਰ ਭਾਈ ਉਦੈ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਹੈ ਨਾ, ਭਾਈ ਸਾਹਿਬ, ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਆ ਰਹੇ। ਕਵੀ ਜੀ ਕਹਿੰਦੇ ਵੀ ਜਿੱਥੇ ਬਾਬਾ ਅਜੀਤ ਸਿੰਘ ਜੀ ਜ਼ਖਮੀ ਸਿੱਖਾਂ ਨੂੰ ਲੈ ਕੇ ਵਾਪਸ ਆਏ, ਉੱਥੇ ਭਾਈ ਉਦੈ ਸਿੰਘ ਅਤੇ ਭਾਈ ਆਲਮ ਸਿੰਘ ਜੀ, ਇਹਨਾਂ ਦੋਵਾਂ ਦੇ ਸਰੀਰਾਂ ਉੱਤੇ ਵੀ ਕੁਝ ਕੁ ਫੱਟ ਲੱਗੇ ਨੇ, ਕੁਝ ਕੁ ਜ਼ਖਮ ਹੋਏ। ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਜੰਗ ਦੇ ਮੈਦਾਨ ਵਿੱਚ ਗਏ ਨੇ ਅਤੇ ਸਰੀਰ ਉੱਤੇ ਫੱਟ ਲੱਗਣਾ ਕੋਈ ਇਹ ਨਹੀਂ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ ਵੀ ਸਰੀਰ ਉੱਤੇ ਜ਼ਖਮ ਲੱਗ ਕਿਵੇਂ ਗਏ, ਫੱਟ ਲੱਗ ਕਿੱਦਾਂ ਗਏ ਨਾ। ਜੇ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਾਂਗੇ, ਸੂਰਬੀਰਤਾ ਪ੍ਰਗਟ ਹੋਵੇਗੀ, ਹੈ ਨਾ, ਜੰਗ ਯੋਧਾ ਕੋਈ ਆਪਣੀ ਬਹਾਦਰੀ ਨੂੰ ਪ੍ਰਗਟ ਕਰਦਾ ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਸਰੀਰ ਉੱਤੇ ਜ਼ਖਮਾਂ ਦਾ ਲੱਗਣਾ ਵੀ ਉਹਦੀ ਬਹਾਦਰੀ ਦਾ ਪ੍ਰਤੀਕ ਹੈ। ਇਸ ਲਈ ਭਾਈ ਉਦੈ ਸਿੰਘ ਔਰ ਭਾਈ ਆਲਮ ਸਿੰਘ ਜੀ ਨੇ ਬੜੇ, ਹੈ ਨਾ, ਖੁੱਲ੍ਹ ਦਿਲੀ ਦੇ, ਬੜੇ ਵਿਸ਼ਾਲ ਹਿਰਦੇ ਦੇ ਨਾਲ ਜੰਗ ਦੇ ਮੈਦਾਨ ਵਿੱਚ ਆਪਣੇ ਜ਼ਹਿਰ ਵਿਖਾਏ ਔਰ ਆਪਣੇ ਜ਼ਹਿਰ ਵਿਖਾਉਂਦਿਆਂ ਆਪਣੀ ਸੂਰਵੀਰਤਾ ਨੂੰ ਪ੍ਰਗਟ ਕਰਦਿਆਂ ਜਦੋਂ ਵੈਰੀਆਂ ਦਾ ਮੁਕਾਬਲਾ ਕੀਤਾ ਅਤੇ ਕੁਝ ਕੁ ਜ਼ਖਮ ਸਰੀਰ ਉੱਤੇ ਵੀ ਲੱਗੇ, ਸਰੀਰ ਉੱਤੇ ਫੱਟ ਲੱਗੇ ਕੁਝ ਔਰ ਦੋਵਾਂ ਦੇ ਸਰੀਰਾਂ ਉੱਤੇ, ਇਹ ਦੋਵੇਂ ਗੁਰੂ ਕੇ ਸਿੱਖ ਵੀ ਗੁਰੂ ਪਾਤਸ਼ਾਹ ਦੇ ਕੋਲ, ਕਿਉਂਕਿ ਜਦੋਂ ਜੰਗ ਦੀ ਸੰਪੂਰਨਤਾ ਹੁੰਦੀ ਨਾ ਜੀ, ਇੱਕ ਵਾਰੀ ਸਾਰੇ ਸਿੱਖ ਗੁਰੂ ਸਾਹਿਬ ਕੋਲ ਆਉਂਦੇ, ਜਦੋਂ ਜੰਗ ਦੀ ਸਮਾਪਤੀ ਹੁੰਦੀ, ਸ਼ਾਮਾਂ ਵੇਲੇ ਜੰਗ ਦੀ ਸਮਾਪਤੀ ਦਾ ਬਿਗਲ ਵੱਜਦਾ ਨਾ, ਇੱਕ ਵਾਰੀ ਸਾਰੇ ਗੁਰੂ ਕੇ ਸਿੱਖ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਮਿਲਦੇ, ਜਿਨ੍ਹਾਂ ਦੇ ਜ਼ਖਮ ਲੱਗੇ ਉਹ ਵੀ, ਜਿਹੜੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਹੋਇਆ ਵਾਪਸ ਪਰਤੇ ਉਹ ਵੀ, ਔਰ ਜਿਹੜੇ ਜੰਗ ਦੇ ਮੈਦਾਨ ਵਿੱਚ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਨੇ, ਉਹਨਾਂ ਦੇ ਸਰੀਰਾਂ ਨੂੰ ਲੈ ਕੇ ਗੁਰੂ ਕੇ ਸਿੱਖ ਉੱਥੇ ਪਹੁੰਚਦੇ ਨੇ, ਸਤਿਗੁਰੂ ਪਾਤਸ਼ਾਹ ਫਿਰ ਆਪ ਆਪਣੀ ਨਿਗਰਾਨੀ ਹੇਠ ਉਹਨਾਂ ਸਭਨਾਂ ਦੀਆਂ ਦੇਹਾਂ ਦਾ ਸੰਸਕਾਰ ਕਰਵਾਉਂਦੇ ਨੇ। ਇਹ ਸਾਰਾ ਕਾਰਜ ਉੱਥੇ ਹੁੰਦਾ ਹੈ। ਹੁਣ ਸਾਰੇ ਗੁਰੂ ਕੇ ਸਿੱਖ ਉੱਥੇ ਪਹੁੰਚੇ ਜੀ, ਗੁਰੂ ਪਾਤਸ਼ਾਹ ਨੂੰ ਆ ਕੇ ਮਿਲੇ ਭਾਈ ਉਦੈ ਸਿੰਘ, ਭਾਈ ਆਲਮ ਸਿੰਘ, ਬਾਬਾ ਅਜੀਤ ਸਿੰਘ ਜੀ, ਹੈ ਨਾ, ਇਹ ਸਾਰੇ ਜਦੋਂ ਆ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ

ਔਰ ਕਈ ਗੁਰੂ ਕੇ ਸਿੱਖ ਐਸੇ ਵੀ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਜਾਮ ਪੀ ਗਏ, ਔਰ ਜਿਹੜੇ ਸ਼ਹਾਦਤਾਂ ਦੇ ਜਾਮ ਪੀ ਗਏ, ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਾਣ ਤਿਆਗ ਗਏ, ਉਹ ਗੁਰਪੁਰੀ ਸੁਧਾਰ ਗਏ ਹੈ ਨਾ, ਗੁਰੂ ਦੇ ਚਰਨਾਂ ਦੇ ਵਿੱਚ ਉਹ ਜਾ ਬਿਰਾਜ

ਪਾਤਸ਼ਾਹ ਦੇ ਕੋਲ ਜਦੋਂ ਪੁੱਤਰ ਸਮੇਤ ਬਾਬਾ ਅਜੀਤ ਸਿੰਘ ਜੀ ਸਮੇਤ ਸਾਰੇ ਗੁਰੂ ਕੇ ਸਿੱਖ ਜਦੋਂ ਸਤਿਗੁਰੂ ਪਾਤਸ਼ਾਹ ਕੋਲ ਪਹੁੰਚਦੇ ਨੇ, ਗੁਰੂ ਸਾਹਿਬ ਦੇ ਸਨਮੁੱਖ ਹੋਏ, ਹੁਣ ਸਾਰੇ ਜੰਗ ਦੇ ਮੈਦਾਨ 'ਚੋਂ ਆਏ ਨੇ ਗੁਰੂ ਸਾਹਿਬ ਦੇ ਕੋਲ, ਅਤੇ ਸਭਨਾਂ ਦੇ ਵਸਤਰ ਜਿਹੜੇ ਉਹ ਲਹੂ ਨਾਲ ਭਿੱਜੇ ਹੋਏ ਨੇ, ਲਹੂ ਲੁਹਾਣ ਹੋਏ ਹੋਏ ਨੇ, ਸਾਰੇ ਲਾਲ ਸੁਰਖ ਵਸਤਰ ਹੋਏ ਜਿਹੜੇ ਗੁਰੂ ਕਿਆਂ ਸਿੱਖਾਂ ਨੇ ਆਪਣੇ ਤਨ ਉੱਤੇ ਧਾਰਨ ਕੀਤੇ ਨੇ। ਬਾਬਾ ਅਜੀਤ ਸਿੰਘ ਜੀ ਸਮੇਤ ਸਭਨਾਂ ਦੇ, ਕਿਉਂਕਿ ਜੂਜੇ 'ਤੇ ਬਾਬਾ ਅਜੀਤ ਸਿੰਘ ਜੀ ਵੀ ਨੇ ਨਾ ਜੰਗ ਦੇ ਮੈਦਾਨ ਵਿੱਚ, ਉਹਨਾਂ ਨੇ ਵੀ ਆਪਣੀ ਤੇਗ ਦਾ, ਆਪਣੇ ਕਮਾਨ ਦਾ ਜ਼ੋਰ ਬਲ ਵਿਖਾਇਆ। ਅਗਾਂਹ ਕਵੀ ਜੀ ਨੇ ਜ਼ਿਕਰ ਕਰਨਾ ਵੀ ਕਿੱਡੀ ਸੂਰਵੀਰਤਾ ਨਾਲ ਬਾਬਾ ਅਜੀਤ ਸਿੰਘ ਜੂਝਦੇ ਨੇ। ਉਹਨਾਂ ਨੇ ਵੀ ਆਪਣਾ ਨੂੰ ਸੁਭਾਵਿਕ ਜਿਹੀ ਗੱਲ ਹੈ ਵੀ ਜਦੋਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਲਹੂ ਅਤੇ ਵਸਤਰਾਂ ਉੱਤੇ ਲੱਗਣਾ ਲਾਜ਼ਮੀ ਹੈ, ਅਤੇ ਲੱਗਿਆ ਵਸਤਰਾਂ ਉੱਤੇ ਲਹੂ, ਵਸਤਰ ਲਾਲ ਸੁਰਖ ਹੋ ਜਾਂਦੇ ਲਹੂ ਦੇ ਨਾਲ, ਗੁਰੂ ਕਿਆਂ ਸਿੱਖਾਂ ਦੇ ਵੀ ਅਤੇ ਬਾਬਾ ਅਜੀਤ

ਹੁਣ ਭਾਈ ਆਲਮ ਸਿੰਘ ਜੀ ਗੁਰੂ ਸਾਹਿਬ ਦੇ ਸਨਮੁਖ ਨੇ, ਮਾਲਕ ਪਾਤਸ਼ਾਹ ਦੇ, ਹੁਣ ਉਹਨਾਂ ਨੇ ਬਚਨ ਸਾਂਝੇ ਕਰਨੇ ਸ਼ੁਰੂ ਕੀਤੇ, ਜੰਗ ਦੀ ਸਾਰੀ ਵਾਰਤਾ ਦੱਸਣੀ ਸ਼ੁਰੂ ਕੀਤੀ। ਜਦੋਂ ਜੰਗ ਦੀ ਵਾਰਤਾ ਦੱਸਣ ਲੱਗਦੇ ਨੇ ਤੇ ਆਖਦੇ ਕੀ ਨੇ ਵੀ ਹੇ ਦਇਆ ਦੇ ਦਾਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਅੱਜ ਬੜਾ ਘਮਸਾਨ ਹੋਇਆ, ਬੜੀ ਭਿਆਨਕ ਜੰਗ ਹੋਈ ਜੀ, ਅੱਜ ਵਿਸ਼ਾਲ ਰੂਪ ਦੇ ਵਿੱਚ ਮਰਨ ਮਾਰਨ ਹੋਇਆ, ਅੱਜ ਲੋਹੇ ਨਾਲ ਲੋਹਾ ਵੱਜਿਆ ਜੰਗ ਦੇ ਮੈਦਾਨ ਅੰਦਰ, ਬਹੁਤ ਵਿਸ਼ਾਲ ਰੂਪ ਦੇ ਵਿੱਚ ਅੱਜ ਪਹਾੜੀ ਸੈਨਾ ਦੇ ਨਾਲ ਮੁਕਾਬਲਾ ਹੋਇਆ ਹੈ।

ਬਾਬਾ ਅਜੀਤ ਸਿੰਘ ਨੇ ਅੱਜ ਕਮਾਲ ਕੀਤੀ ਜੀ, ਇੱਥੇ ਸ਼ਬਦ ਘਮੰਡ ਵਰਤਿਆ। ਹੁਣ ਘਮੰਡ ਇੱਥੇ ਹੰਕਾਰ ਵਾਲਾ ਨਹੀਂ ਹੈ, ਇੱਥੇ ਘਮੰਡ ਹੈ ਘਮਸਾਨ ਵਾਲਾ। ਵੀ ਬਾਬਾ ਅਜੀਤ ਸਿੰਘ ਜੀ ਨੇ ਅੱਜ ਬੜਾ ਘਮਸਾਨ ਕੀਤਾ ਜੀ, ਬਹੁਤ ਭਿਆਨਕ ਜੰਗ ਕੀਤੀ ਉਹਨਾਂ ਨੇ। ਜੰਗ ਦੇ ਮੈਦਾਨ ਵਿੱਚ ਉਹਨਾਂ ਨੇ ਜੂਝਦਿਆਂ ਹੋਇਆ ਨਾ ਗੁਰੂ ਪਾਤਸ਼ਾਹ ਜੀ ਬਾਣ ਚਲਾਏ, ਕਿਤੇ ਤੀਰ ਚਲਾਏ ਉਹਨਾਂ ਨੇ, ਬਾਣ ਪ੍ਰਚੰਡ ਸੋਤੂਰਨ ਐਨ ਛੱਡੇ ਉਹਨਾਂ ਨੇ ਆਪਣੇ ਕਮਾਨ ਵਿੱਚ ਰੱਖ ਰੱਖ ਕੇ ਤੀਰ, ਔਰ ਜਿਹਦੇ ਵੀ ਜਾ ਕੇ ਉਹ ਬਾਣ ਵੱਜਦਾ ਸੀ ਨਾ ਜੀ ਗੁਰੂ ਪਾਤਸ਼ਾਹ ਜੀ, ਉਹਦੇ ਪ੍ਰਾਣ ਨਹੀਂ ਸੀ ਬਚਦੇ। ਬਹੁਤ ਹੀ ਦ੍ਰਿੜਤਾ ਦੇ ਨਾਲ ਔਰ ਬੜੀ ਵਿਸ਼ਾਲਤਾ ਦੇ ਨਾਲ, ਬੜੀ ਵਿਸ਼ਾਲਤਾ ਦੇ ਨਾਲ ਗੁਰੂ ਪਾਤਸ਼ਾਹ ਜੀ ਉਹ ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ

0: ਗੁਰੂ ਸਾਹਿਬ ਜੀ ਉਹ ਅੱਜ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਨਾ ਇੱਕ ਪਾਸੇ ਰਹਿ ਕੇ ਨਹੀਂ, ਅੱਜ ਤਾਂ ਸ਼ਤਰੂਆਂ ਦੇ ਵਿੱਚ ਵੜ ਕੇ ਉਹਨਾਂ ਨੂੰ ਮਾਰਿਆ, ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਮੁਕਾਬਲਾ ਕੀਤਾ ਔਰ ਬੜੇ ਧੀਰਜ ਨਾਲ ਲੜੇ, ਬਹੁਤ ਹੀ ਧੀਰਜ ਨਾਲ, ਕੋਈ ਚੰਚਲਤਾ ਹੀ ਨਹੀਂ ਵੀ ਹਫੜਾ ਦਫੜੀ ਨਹੀਂ, ਬੜੀ ਧੀਰਜਤਾ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ, ਬੜੀ ਹਲੇਮੀ ਦੇ ਨਾਲ ਉਹਨਾਂ ਨੇ ਜੰਗ ਕੀਤੀ। ਜਿਵੇਂ ਆਪ ਜੀ ਨਾਲ ਜ਼ਿਕਰ ਕਰਦੇ ਹਾਂ, ਪਹਿਲੇ ਦਿਨ ਤੋਂ ਹੀ ਜੰਗ ਦੇ ਨਾ ਜਦੋਂ ਆਪਾਂ ਆਰੰਭ ਕੀਤੀ ਤਾਂ ਜ਼ਿਕਰ ਕੀਤਾ ਵੀ ਜੰਗ ਦੇ ਮੈਦਾਨ ਵਿੱਚ ਯੋਧੇ ਦਾ ਲੜਨਾ ਜਿੱਥੇ ਲਾਜ਼ਮੀ ਹੈ ਨਾ, ਉੱਥੇ ਯੋਧੇ ਕੋਲ ਧੀਰਜ ਦਾ ਹੋਣਾ ਵੱਧ ਜ਼ਰੂਰੀ ਹੈ, ਤਾਂ ਜੋ ਉਹ ਦੁਸ਼ਮਣ ਦੇ ਕੀਤੇ ਹੋਏ ਹਮਲੇ ਨੂੰ ਚੰਗੇ ਢੰਗ ਨਾਲ ਪਰਖਿਆ ਜਾ ਸਕੇ ਔਰ ਮੁੜ ਕੇ ਉਹਦੇ ਕੀਤੇ ਹੋਏ ਹਮਲੇ ਦਾ ਪਲਟ ਜਵਾਬ ਉਹਨੂੰ ਦਿੱਤਾ ਜਾ ਸਕੇ, ਉਹਦੇ ਉੱਤੇ ਪਲਟ ਕੇ ਵਾਰ ਕੀਤਾ ਜਾ ਸਕੇ। ਉਹਦੇ ਲਈ ਧੀਰਜ ਚਾਹੀਦਾ, ਇਕੱਲਾ ਜੋਸ਼ ਨਹੀਂ, ਉਹਦੇ ਲਈ ਸਿਆਣਪ ਵੀ ਚਾਹੀਦੀ, ਧੀਰਜ ਚਾਹੀਦਾ, ਕੋਲੇ ਸਬਰ ਚਾਹੀਦਾ। ਗੁਰੂ ਪਾਤਸ਼ਾਹ ਜੀ ਉਹ ਬਾਬਾ ਅਜੀਤ ਸਿੰਘ ਜੀ ਨੇ ਅੱਜ ਵੈਰੀਆਂ ਨਾਲ ਮੁਕਾਬਲਾ ਕੀਤਾ ਅਤੇ ਬੜੇ ਧੀਰਜ ਨਾਲ, ਬੜੇ ਸਬਰ ਨਾਲ ਮੁਕਾਬਲਾ ਕੀਤਾ ਉਹਨਾਂ ਨੇ ਔਰ ਆਪਣਾ ਬਲ ਲਾ ਲਾ ਕੇ ਨਾ ਆਪਣੀ ਤਾਕਤ ਦੇ ਨਾਲ ਉਹਨਾਂ ਨੇ ਬਹੁਤ ਵੈਰੀਆਂ ਨੂੰ ਅੱਜ ਮੌਤ ਦੇ ਘਾਟ ਉਤਾਰਿਆ ਹੈ।
1: ਲੱਗੀ ਤੁਫੰਗ ਤੁਰੰਗ ਮਗਰਿਓ ਉਤਰਿਓ ਹੋਏ ਸੁਚੇਤ ਤਰ ਖਰਿਓ।
0: ਹੁਣ ਕਵੀ ਜੀ ਨੇ ਜ਼ਿਕਰ ਕੀਤਾ, ਭਾਈ ਆਲਮ ਸਿੰਘ ਦੱਸ ਰਹੇ ਨੇ, ਕਹਿੰਦੇ ਗੁਰੂ ਸਾਹਿਬ ਜੀਓ ਅੱਜ ਨਾ ਇੱਕ ਹੈਰਾਨ ਕਰਨ ਵਾਲਾ ਉੱਥੇ ਹਾਲਾਤ ਬਣੇ, ਬਹੁਤ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਗੁਰੂ ਪਾਤਸ਼ਾਹ ਜੀ ਉਹ ਜਿਸ ਘੋੜੇ ਦੇ ਉੱਤੇ ਬਾਬਾ ਅਜੀਤ ਸਿੰਘ ਜੀ ਸਵਾਰ ਸਨ ਨਾ, ਜਿਹੜੇ ਘੋੜੇ 'ਤੇ ਅਸਵਾਰੀ ਕਰ ਰਹੇ, ਅੱਜ ਜੰਗ ਦੇ ਮੈਦਾਨ ਅੰਦਰ ਉਸ ਘੋੜੇ ਦੇ ਗੋਲੀ ਵੱਜੀ। ਬਾਬਾ ਅਜੀਤ ਸਿੰਘ ਜੀ ਉਹਦੇ ਉੱਤੇ ਅਸਵਾਰੀ ਨਹੀਂ ਕਰ ਰਹੇ, ਅਸਵਾਰ ਨੇ ਉਹਦੇ ਉੱਤੇ, ਉਹ ਵੈਰੀਆਂ ਨਾਲ ਮੁਕਾਬਲਾ ਕਰ ਰਹੇ ਔਰ ਗੋਲੀ ਆ ਕੇ ਘੋੜੇ ਦੇ ਵੱਜਦੀ ਹੈ। ਜਦੋਂ ਉਹ ਗੋਲੀ ਘੋੜੇ ਦੇ ਵੱਜੀ ਤਾਂ ਘੋੜਾ ਉਸ ਵੇਲੇ ਤੁਰੰਤ ਹੀ ਜ਼ਮੀਨ

ਗੁਰੂ ਪਾਤਸ਼ਾਹ ਜੀ ਉਸੇ ਵੇਲੇ ਨਾ ਫਿਰ ਇੱਕ ਸੇਵਕ ਆਇਆ ਦੂਸਰਾ ਘੋੜਾ ਲੈ ਕੇ। ਜਦੋਂ ਉਹ ਦੂਜਾ ਘੋੜਾ ਲੈ ਕੇ ਆਇਆ ਉਹਨੇ ਬਾਬਾ ਅਜੀਤ ਸਿੰਘ ਨੂੰ ਦੂਸਰਾ ਘੋੜਾ ਪਕੜਾਇਆ ਅਤੇ ਬਾਬਾ ਅਜੀਤ ਸਿੰਘ ਜੀ ਉਸੇ ਵੇਲੇ ਐਡੀ ਕੁ ਫੁਰਤੀ ਦੇ ਨਾਲ ਐਡੀ ਕੁ ਜ਼ਿਆਦਾ ਤੇਜ਼ੀ ਦੇ ਨਾਲ ਉਹਨਾਂ ਨੇ ਆਪਣਾ ਆਪਾ ਸੰਭਾਲਿਆ, ਪਹਿਲੇ ਘੋੜੇ ਨੂੰ ਛੱਡਦਿਆਂ ਹੋਇਆਂ ਅਤੇ ਦੂਜੇ ਘੋੜੇ ਉੱਤੇ ਸਵਾਰ ਹੋ ਜਾਂਦੇ ਹਨ।

ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜੀ ਬਾਬਾ ਅਜੀਤ ਸਿੰਘ ਜੀ ਕਿੱਡੀ ਹਲੇਮੀ ਦੇ ਨਾਲ ਲੜੇ ਹੋਣਗੇ, ਕਿੱਡਾ ਧੀਰਜ ਰੱਖ ਕੇ ਜੂਝੇ ਹੋਣਗੇ, ਔਰ ਕਿੱਡੀ ਸੂਰਵੀਰਤਾ ਦੇ ਨਾਲ ਵੀ ਇੱਕ ਘੋੜਾ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਗਵਾ ਚੁੱਕਾ ਹੈ, ਜਿਹਦੇ ਉੱਤੇ ਅਸਵਾਰ ਨੇ ਉਹ ਧਰਤੀ 'ਤੇ ਡਿੱਗ ਪਿਆ, ਔਰ ਕਿੱਡੀ ਫੁਰਤੀ ਦੇ ਨਾਲ ਉਹਨਾਂ ਨੇ ਆਪਣਾ ਆਪਾ ਸੰਭਾਲਿਆ ਹੋਏਗਾ ਨਾ, ਵੀ ਘੋੜਾ ਡਿੱਗਿਆ ਪਰ ਉਹਨਾਂ ਨੇ ਆਪਣੇ ਆਪ ਨੂੰ ਡਿੱਗਣ ਨਹੀਂ ਦਿੱਤਾ। ਉਹ ਫਿਰ ਜੰਗ ਦੇ ਮੈਦਾਨ 'ਚ ਉਵੇਂ ਹੀ ਖੜ੍ਹੇ ਮੁਕਾਬਲਾ ਕਰ ਰਹੇ, ਜਿੱਥੇ ਉਹ ਮੁਕਾਬਲਾ ਕਰ ਰਹੇ ਨੇ ਉੱਥੇ ਸੇਵਕ ਦੂਸਰਾ ਘੋੜਾ ਲੈ ਕੇ ਆ ਰਿਹਾ, ਉਹਦੇ ਘੋੜਾ ਲੈ ਕੇ ਆਉਂਦਿਆਂ ਹੀ ਬਾਬਾ ਅਜੀਤ ਸਿੰਘ ਜੀ ਮੁੜੋ ਉਸ ਘੋੜੇ 'ਤੇ ਅਸਵਾਰ ਹੋ ਜਾਂਦੇ, ਕਿੱਡੀ ਫੁਰਤੀ ਦੇ ਨਾਲ ਜੂਝੇ ਹੋਣਗੇ। ਅੰਦਾਜ਼ਾ ਲਾ ਕੇ ਵੇਖੋ ਅਤੇ ਖਿਆਲ ਕਰੋ ਵੀ ਬਾਬਾ ਅਜੀਤ ਸਿੰਘ ਦੀ ਨਜ਼ਰ ਕਿਸ ਕਿਸ ਪਾਸੇ ਜਾ ਰਹੀ ਹੋਏਗੀ ਨਾ, ਵੈਰੀਆਂ ਦਾ ਮੁਕਾਬਲਾ ਵੀ ਕਰ ਰਹੇ, ਘੋੜਾ ਧਰਤੀ 'ਤੇ ਵੀ ਡਿੱਗਿਆ, ਦੂਜੇ ਪਾਸਿਓਂ ਸਿੱਖ ਘੋੜਾ ਲੈ ਕੇ ਆ ਰਿਹਾ, ਇਹਦਾ ਮਤਲਬ ਬਾਬਾ ਅਜੀਤ ਸਿੰਘ ਦੀ ਨਜ਼ਰ ਉਸ ਸਿੱਖ 'ਤੇ ਵੀ ਹੈ ਜਿਹੜਾ ਘੋੜਾ ਲੈ ਕੇ ਆ ਰਿਹਾ, ਔਰ ਜਿਹਨੇ ਘੋੜਾ ਲਿਆ ਕੇ ਗੁਰੂ ਬਾਬਾ ਅਜੀਤ ਸਿੰਘ ਦੇ ਅੱਗੇ ਖੜਿਆ ਕੀਤਾ ਹੈ, ਉਸ ਘੋੜੇ ਨੂੰ ਕਿੱਡੇ ਬਲ ਦੇ ਨਾਲ ਔਰ ਕਿੱਡੀ ਚੰਚਲਤਾਈ ਦੇ ਨਾਲ ਬਾਬਾ ਅਜੀਤ ਸਿੰਘ ਨੇ ਉਹਦੀ ਲਗਾਮ ਫੜੀ ਹੋਏਗੀ ਅਤੇ ਕਿੱਡੀ ਤੇਜ਼ੀ ਦੇ ਨਾਲ ਅਸਵਾਰ ਹੋਏ ਹੋਣਗੇ। ਉਹਨਾਂ ਨੇ ਜੀ ਆਪਣੇ ਬਲ ਦੇ ਨਾਲ ਇਹ ਸਾਰਾ ਕੁਝ, ਹੁਣ ਸਾਰੀ ਵਾਰਤਾ ਭਾਈ ਆਲਮ ਸਿੰਘ ਗੁਰੂ ਸਾਹਿਬ ਨੂੰ ਦੱਸ ਰਹੇ ਵੀ ਮਾਲਕ ਜੀ ਉਹ ਅੱਜ ਇਸ ਤਰ੍ਹਾਂ ਹੋਇਆ, ਤੁਮ ਪ੍ਰਤਾਪ ਤੁਹਾਡੀ ਬਖਸ਼ਿਸ਼ ਦੇ ਸਦਕਾ ਆ ਨਾ, ਬਹੁਤ ਸਿੰਘ ਬੜੇ ਸਿੰਘਾਂ ਨੇ ਅੱਜ ਬਲ ਨਾਲ ਜੰਗ ਕੀਤੀ ਜੀ, ਇਕੱਲੇ ਬਾਬਾ ਅਜੀਤ ਸਿੰਘ ਨਹੀਂ, ਤੁਹਾਡੇ ਪ੍ਰਤਾਪ ਸਦਕਾ ਸਾਰੇ ਸਿੰਘ ਅੱਜ ਬਲ ਨਾਲ ਜੂਝੇ, ਤਾਕਤ ਨਾਲ ਜੂਝੇ, ਔਰ ਬੜੇ ਇਹਨਾਂ ਨੇ ਵੈਰੀ ਜਿਹੜੇ ਹਿਰਨਾਂ ਦਾ ਦਲ ਹੈ ਨਾ, ਮ੍ਰਿਗਾਂ ਦਾ ਦਲ ਜਿਹੜਾ ਆਇਆ ਇਕੱਠਾ ਹੋ ਕੇ, ਉਹਨਾਂ ਨੂੰ ਸਿੰਘ ਬਣ ਬਣ ਕੇ ਜਿਵੇਂ ਸ਼ੇਰ ਹਿਰਨਾਂ ਦੇ ਝੁੰਡ ਉੱਤੇ ਹਮਲਾ ਕਰਦਾ ਨਾ, ਉਹਨਾਂ ਦੇ ਇਕੱਠ ਉੱਤੇ ਹਮਲਾ ਕਰਦਾ ਅਤੇ ਸਾਰੇ ਦੌੜ ਜਾਂਦੇ ਨੇ, ਗੁਰੂ ਪਾਤਸ਼ਾਹ ਜੀ ਉਹ ਅੱਜ ਗੁਰੂ ਕਿਆਂ ਸਿੱਖਾਂ ਨੇ ਸ਼ੇਰ ਵਾਂਗੂ ਉਹਨਾਂ ਪਹਾੜੀ ਜਿਹੜੇ ਰਾਜੇ ਅਤੇ ਉਹਨਾਂ ਦੀ ਜਿਹੜੀ ਫੌਜ ਹੈ ਉਹਨਾਂ ਉੱਤੇ ਹਮਲਾ ਕੀਤਾ।

ਸਤਿਗੁਰੂ ਬੜੇ ਮੌਤ ਦੇ ਘਾਟ ਉਤਾਰੇ ਅੱਜ, ਪਰ ਜਿੱਥੇ ਉਹਨਾਂ ਨੂੰ ਮਾਰਿਆ ਉੱਥੇ ਅੱਜ ਬਹੁਤ ਸਿੱਖ ਐਸੇ ਵੀ ਨੇ ਜਿਹੜੇ ਜ਼ਖਮੀ ਬਹੁਤ, ਜੰਗ ਦੇ ਮੈਦਾਨ 'ਚ ਜਿਹੜੇ ਜ਼ਖਮੀ ਬੜੇ ਹੋਏ ਨੇ ਬਹੁਤ, ਉਹਨਾਂ ਦੇ ਸਰੀਰਾਂ ਉੱਤੇ ਨਾ ਖੜਗ ਪ੍ਰਹਾਰ ਪ੍ਰਹਾਰ, ਜਦੋਂ ਖੜਗ ਚਲਾਈ ਨਾ ਬਲ ਲਾ ਲਾ ਕੇ ਤੇਗ ਚਲਾਈ, ਅਤੇ ਉਹ ਚਲਾਈ ਹੋਈ ਤੇਗ ਨਾਲ ਨਾ ਗੁਰੂ ਪਾਤਸ਼ਾਹ ਜੀ ਉਹ ਜਿੱਥੇ ਵੈਰੀ ਮਾਰੇ ਉੱਥੇ ਬਹੁਤ ਗੁਰੂ ਕੇ ਸਿੱਖ ਵੀ ਅੱਜ ਜ਼ਖਮੀ ਹੋਏ।

ਗੁਰੂ ਸਾਹਿਬ ਜੀਓ, ਅੱਜ ਤੇ ਐਸੀ ਕਟਾਵੱਢ ਹੋਈ ਜੰਗ ਦੇ ਮੈਦਾਨ ਵਿੱਚ ਜਿਵੇਂ ਇੱਕ ਕਿਰਸਾਨ ਆਪਣੀ ਪੱਕੀ ਫਸਲ ਵੱਢਦਾ ਹੈ ਨਾ, ਅੱਜ ਤੇ ਬਸ ਉਦਾਂ ਹੀ ਕਟਾਵੱਢ ਹੋਈ ਹੈ। ਅੱਜ ਤੇ ਉਸੇ ਤਰ੍ਹਾਂ ਜਿਵੇਂ ਇੱਕ ਕਿਰਸਾਨ ਆਪਣੀ ਖੇਤੀ ਨਾ ਆਪਣੀ ਫਸਲ ਨੂੰ ਵੱਢਦਾ ਹੈ। ਕਿਵੇਂ ਵੱਢਦਾ ਜੀ? ਉਹਨੇ ਮਿਹਨਤ ਕੀਤੀ ਹੈ ਸਾਰਾ ਨਾ ਸਮਾਂ, ਉਹਨੇ ਇੰਤਜ਼ਾਰ ਕੀਤਾ, ਇੰਤਜ਼ਾਰ ਕਰਕੇ ਫਸਲ ਪੱਕਣ ਦਾ ਨਾ ਫਿਰ ਉਹਨੂੰ ਵੱਢਣ ਲੱਗਦਾ। ਅਤੇ ਜਦੋਂ ਵੱਢਦਾ ਉਸ ਵੇਲੇ ਉਹਨੂੰ ਵੇਖਿਆ ਕਰੋ ਵੀ ਉਹ ਵੱਢਦਾ ਕਿਵੇਂ, ਦਾਤਰ ਦੇ ਨਾਲ ਨਾ, ਦਾਤਰ ਨਾਲ ਵੱਢੇ, ਦਾਤਰੀ ਨਾਲ ਵੱਢੇ, ਜਿਵੇਂ ਮਰਜ਼ੀ ਕਿਵੇਂ ਵੱਢਦਾ। ਫਿਰ ਗੁਰੂ ਸਾਹਿਬ ਜੀ ਉਹ ਅੱਜ ਤੇ ਵੈਰੀ ਇੱਦਾਂ ਵੱਢੇ ਜਿਵੇਂ ਕਿਰਸਾਨ ਫਸਲ

0: ਰੱਖੀਐ।
1: ਜਿਹੜੇ ਸਿੱਖ ਘਾਇਲ ਹੋਏ ਨੇ ਗੁਰੂ ਸਾਹਿਬ, ਜ਼ਖਮੀ ਹੋਏ ਨੇ, ਮਾਲਕ ਜੀਓ ਆਪ ਜੀ ਉਹਨਾਂ ਨੂੰ ਆਰਾਮ ਬਖਸ਼ੋ। ਜੂਝਦਿਆਂ ਹੋਇਆਂ ਜਿਨ੍ਹਾਂ ਨੇ ਫੱਟ ਖਾਧੇ ਨੇ ਉਹਨਾਂ ਨੂੰ ਆਰਾਮ ਬਖਸ਼ੋ। ਕਿਰਪਾ ਦ੍ਰਿਸ਼ਟੀ ਉਹਨਾਂ ਵੱਲ ਕਰੋ, ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਹੀ ਆਰਾਮ ਅਤੇ ਸੁੱਖ ਹੈ। ਜਿਹੜੇ ਜੂਝੇ ਨੇ, ਜਿਹਨੇ ਫੱਟੜ ਹੋਏ ਨੇ, ਜਿਨ੍ਹਾਂ ਦੇ ਸਰੀਰਾਂ ਉੱਤੇ ਘਾਵ ਜ਼ਖਮ ਲੱਗੇ ਨੇ, ਉਹਨਾਂ ਦੇ ਜ਼ਖਮਾਂ ਨੂੰ ਆਪ

ਵਾਹਿਗੁਰੂ ਸਭਨਾਂ ਨੂੰ ਸਾਲ ਪੱਤਰ ਬਖਸ਼ੋ ਔਰ ਸਭਨਾਂ ਨੂੰ ਸਾਲ ਪੱਤਰ ਦੇ ਕੇ ਅਤੇ ਉਹਨਾਂ ਨੂੰ ਸੁੱਖ ਬਖਸ਼ੋ। ਜਿਹੜੀ ਸਰੀਰ ਦੀ ਪੀੜਾ ਹੈ, ਹੁਣ ਪੀੜਾ ਸਿਰਫ ਸਰੀਰ ਦੀ ਹੈ, ਜ਼ਖਮ ਸਰੀਰ ਉੱਤੇ ਨੇ, ਔਰ ਜਿਹੜੀ ਸਰੀਰ ਦੀ ਪੀੜਾ ਹੈ ਗੁਰੂ ਸਾਹਿਬ ਜੀ, ਉਸ ਪੀੜਾ ਨੂੰ ਦੂਰ ਕਰੋ, ਪੀੜਾ ਹਰ ਲਵੋ, ਸਾਲ ਪੱਤਰ ਬਖਸ਼ੋ। ਬਖਸ਼ ਕੇ ਮਲਮ ਪੱਟੀ ਉਹਨਾਂ ਦੀ ਸੁਚੱਜੇ ਢੰਗ ਦੇ ਨਾਲ ਹੋਵੇ ਅਤੇ ਉਹਨਾਂ ਦੇ ਸਰੀਰ ਦੀ ਪੀੜਾ ਜਿਹੜੀ

0: ਆਪ ਜੀ ਕਿਰਪਾ ਦ੍ਰਿਸ਼ਟੀ ਕਰੋ, ਐਸੀ ਰਹਿਮਤ ਵਰਤਾਓ ਵੀ ਸਵੇਰ ਹੁੰਦਿਆਂ ਤੱਕ ਜ਼ਖਮ ਉਹਨਾਂ ਦੇ ਉਹਨਾਂ ਨੂੰ ਆਰਾਮ ਮਿਲੇ ਜ਼ਖਮ ਤੋਂ ਅਤੇ ਜ਼ਖਮ ਦੀ ਪੀੜਾ ਤੋਂ, ਤਾਂ ਜੋ ਦਿਨ ਚੜ੍ਹਿਆਂ ਮੁੜ ਕੇ ਫਿਰ ਜੰਗ ਦੇ ਮੈਦਾਨ ਵਿੱਚ ਜਾ ਸਕੀਏ। ਹੁਣ ਭਾਈ ਆਲਮ ਸਿੰਘ ਨੂੰ ਪਤਾ ਵੀ ਫੱਟ ਤਾਂ ਸਾਡੇ ਸਰੀਰ 'ਤੇ ਵੀ ਲੱਗੇ ਨੇ, ਭਾਈ ਉਹਦਾ ਸਿੰਘ ਦੇ ਸਰੀਰ 'ਤੇ ਵੀ ਲੱਗੇ, ਬਹੁਤ ਸਾਰੇ ਗੁਰੂ ਕਿਆ ਸਿੱਖਾਂ ਦੇ ਸਰੀਰਾਂ 'ਤੇ ਜ਼ਖਮ ਲੱਗੇ। ਅਤੇ ਭਾਈ ਆਲਮ ਸਿੰਘ ਜੀ ਇਹ ਜਾਣਦੇ ਨੇ ਵੀ ਜੰਗ ਦੇ ਮੈਦਾਨ ਵਿੱਚ ਸਵੇਰੇ ਵੀ ਜਾਣਾ, ਅਤੇ ਇਹ ਨਾ ਹੋਵੇ ਵੀ ਸਰੀਰ 'ਤੇ ਲੱਗੇ ਫੱਟ ਦੀ ਪੀੜਾ ਇੰਨੀ ਕੁ ਹੋਵੇ ਵੀ ਜੰਗ ਦੇ ਮੈਦਾਨ 'ਚ ਅਸੀਂ ਜਾ ਨਾ ਸਕੀ, ਜਾਂ ਗੁਰੂ ਸਾਹਿਬ ਇਨਕਾਰੀ ਹੋ ਜਾਣ ਵੀ ਨਹੀਂ ਜਾਣਾ। ਸਤਿਗੁਰੂ ਜੀ ਐਸੀ ਕਿਰਪਾ ਕਰੋ, ਜ਼ਖਮਾਂ ਨੂੰ ਆਪ ਜੀ ਆਰਾਮ ਬਖਸ਼ੋ, ਸਰੀਰ ਦੀ ਪੀੜਾ ਦੂਰ ਕਰੋ, ਤਾਂ ਜੋ ਦਿਨ ਚੜ੍ਹੇ ਦਿਨ ਚੜ੍ਹਿਆਂ ਉੱਤੇ ਅਸੀਂ ਮੁੜ ਦੁਬਾਰਾ ਫਿਰ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝ ਸਕੀਏ।
1: ਰਾਵਰ ਬਲ ਲੰਬ ਕੋ ਪਾਈ, ਗਿਰ ਨਰ ਦਿਨ ਪ੍ਰਤ ਦੇਖ ਪਾਈ।
0: ਤੁਹਾਡਾ ਬਲ ਤੁਸੀਂ ਬਖਸ਼ੋ, ਤੁਹਾਡੇ ਬਲ ਦੇ ਨਾਲ, ਤੁਹਾਡੇ ਬਲ ਦੇ ਆਸਰੇ ਦੇ ਉੱਤੇ ਅਸੀਂ ਜੰਗ ਦੇ ਮੈਦਾਨ ਵਿੱਚ ਜਾਈਏ ਅਤੇ ਜੂਝੀਏ, ਤਾਂ ਜੋ ਜਿਹੜੇ ਆ ਪਹਾੜੀ ਰਾਜੇ ਆਏ ਨਾ ਇਕੱਠੇ ਹੋ ਕੇ, ਇਹਨਾਂ ਨੂੰ ਬਸ ਦਿਨਾਂ ਦੇ ਵਿੱਚ ਹੀ ਖਪਾ ਦੇਈਏ, ਇਹ ਤਾਂ ਲੱਭਿਆ ਨਾ ਲੱਭਣ ਇਸ ਥਾਂ 'ਤੇ, ਇੰਨੀ ਭੈੜੀ ਮੌਤ ਇਹਨਾਂ ਨੂੰ ਅਸੀਂ ਮਾਰ

0: ਹੁਣ ਜਿਨ੍ਹਾਂ ਦੇ ਸਰੀਰਾਂ ਉੱਤੇ ਫੱਟ ਵੱਜੇ ਜੀ ਤੇਗ ਦੇ ਨਾਲ, ਉਹਨਾਂ ਸਰੀਰਾਂ ਦੇ ਉੱਤੇ ਸਾਲ ਪੱਤਰ, ਉਹਨਾਂ ਜ਼ਖਮਾਂ ਦੇ ਉੱਤੇ ਸਾਲ ਪੱਤਰ ਲਾਏ ਗਏ, ਮੱਲਮ ਪੱਟੀ ਕੀਤੀ ਗਈ, ਅਤੇ ਜਿਹੜੇ ਸਰੀਰਾਂ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਸੀ, ਗੋਲੀਆਂ ਵੱਜੀਆਂ ਜਿਨ੍ਹਾਂ ਦੇ, ਉਹਨਾਂ ਦੇ ਵਿੱਚੋਂ ਗੋਲੀਆਂ ਕਢਵਾਈਆਂ ਗਈਆਂ ਉਹ ਸਰੀਰਾਂ ਦੇ ਵਿੱਚੋਂ, ਉਹਨਾਂ ਨੂੰ ਆਰਾਮ ਹੈ ਨਾ, ਤਾਂ ਜੋ ਸਰੀਰ ਵਿੱਚੋਂ ਗੋਲੀ ਨਿਕਲ ਜਾਏ ਉਹਦੀ ਮੱਲਮ ਪੱਟੀ ਕੀਤੀ ਜਾ ਸਕੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਥੇ ਕਿਰਪਾ ਵਰਤਾਈ, ਸਭਨਾਂ ਦੇ ਤਨ ਉੱਤੇ ਮੱਲਮ ਪੱਟੀ ਕਰਵਾ ਕੇ, ਅਤੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਸਰੀਰਾਂ ਵਿੱਚ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੇ ਸਰੀਰਾਂ ਵਿੱਚੋਂ ਗੋਲੀਆਂ ਵੀ ਕਢਵਾਈਆਂ ਹਨ।
1: ਕਿਰਪਾ ਦ੍ਰਿਸ਼ਟ ਤੇ ਪੀਰ ਨਾ ਹੋਈ, ਮਾਲੇ ਕਾਬ ਸੁਖ ਲੈ ਸਭ ਕੋਈ।
0: ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਵਰਤਾਈ, ਮਾਲਕ ਦੀ ਰਹਿਮਤ ਸਦਕਾ ਤਨ ਦੀ ਪੀੜਾ ਤੋਂ ਆਰਾਮ ਮਿਲਿਆ। ਜਿੱਥੇ ਤਨ ਦੀ ਪੀੜਾ ਤੋਂ ਆਰਾਮ ਮਿਲਿਆ ਉੱਥੇ ਸਭਨਾਂ ਦੇ ਉੱਤੇ ਗੁਰੂ ਸਾਹਿਬ ਨੇ ਨਾ ਦਇਆ ਕਰਦਿਆਂ ਹੋਇਆਂ ਸਭਨਾਂ ਦੇ ਘਾਵਾਂ ਦੇ ਉੱਤੇ, ਜ਼ਖਮਾਂ ਦੇ ਉੱਤੇ ਮਾਲਕ ਪਾਤਸ਼ਾਹ ਨੇ ਆਪ ਨਾ ਮਲੇ ਕਾਵ, ਸਾਰਿਆਂ ਦੇ ਨਾ ਕਾਵ ਜਿਹੜੇ ਉਹਨਾਂ ਤੇ ਮੱਲਮ ਪੱਟੀ ਲਾਈ ਹੈ।
1: ਵਰਤੀ ਦੇਗ ਤੇ ਹਵਲ ਕਨੋ, ਖਾਏ ਅਸਨ ਬਹੁ ਸਵਾਦਨ ਸੁਨੋ।
0: ਕੜਾ ਪ੍ਰਸ਼ਾਦ ਵਰਤਿਆ, ਜਿੱਥੇ ਕੜਾ ਪ੍ਰਸ਼ਾਦ ਵਰਤਿਆ ਉੱਥੇ ਫਿਰ ਭੋਜਨ ਪ੍ਰਸ਼ਾਦਾ ਉਹ ਵਰਤਾਇਆ ਜਾਂਦਾ, ਅਤੇ ਸਾਰਿਆਂ ਨੇ ਬੜਾ ਆਨੰਦ ਲੈ ਕੇ ਗੁਰੂ ਪਾਤਸ਼ਾਹ ਦਾ ਸ਼ੁਕਰ ਗੁਜ਼ਾਰਦਿਆਂ, ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਇਆ ਦੇ ਸਦਕਾ ਭੋਜਨ ਪ੍ਰਸ਼ਾਦਾ ਲੋੜ ਮੁਤਾਬਕ ਸਭਨਾਂ ਨੇ

ਸਾਰਿਆਂ ਨੇ ਗੁਰੂ ਸਾਹਿਬ ਤੋਂ ਖੁਸ਼ੀ ਲਈ, ਮਲਕ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ, ਗੁਰੂ ਸਾਹਿਬ ਤੋਂ ਪ੍ਰਸੰਨਤਾ ਲੈ ਕੇ ਅਤੇ ਆਪਣੇ ਆਪਣੇ ਅਸਥਾਨਾਂ 'ਤੇ ਆਰਾਮ ਕਰਨ ਵਾਸਤੇ ਚਲੇ ਗਏ, ਸੌਂ ਗਏ ਆਪਣੇ ਅਸਥਾਨਾਂ 'ਤੇ ਜਾ ਕੇ ਸਰੀਰਕ ਆਰਾਮ ਲਈ। ਔਰ ਜਿਹੜੇ ਮੋਰਚਿਆਂ ਵਿੱਚ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਮੋਰਚੇ ਸੰਭਾਲਣ ਵਾਲੇ ਜਿਹੜੇ, ਉਹ ਮੁੜ ਦੁਬਾਰਾ ਆਪਣੇ ਮੋਰਚਿਆਂ 'ਤੇ ਪਹੁੰਚਦੇ ਹਨ।

ਔਰ ਜਾਗਦੇ ਜੀ ਸਾਵਧਾਨ ਹੋ ਕੇ ਰਹਿੰਦੇ ਮੋਰਚਿਆਂ ਵਿੱਚ, ਜਿਹੜੇ ਬੈਠੇ ਨੇ ਉਹ ਸੁਚੇਤ ਰਹਿੰਦੇ ਨੇ, ਜਿਹੜੇ ਪਹਿਰੇਦਾਰ ਨੇ ਨਾ ਉਹ ਸੁਚੇਤ ਰਹਿੰਦੇ ਨੇ। ਔਰ ਕਵੀ ਜੀ ਕਹਿੰਦੇ ਕਿਤੇ ਕਿਤੇ ਦੋਵਾਂ ਦਿਸ਼ਾਵਾਂ ਤੋਂ ਗੋਲੀਆਂ ਚੱਲੀ ਜਾਂਦੀਆਂ ਨੇ ਦੋਵਾਂ ਪਾਸਿਆਂ ਤੋਂ, ਕਿਉਂਕਿ ਭੀਮ ਚੰਦ ਜਿਹੜਾ ਨਾ ਉਹ ਪਹਾੜੀ ਰਾਜੇ ਹੁਣ ਇਹ ਸੋਚੀ ਬੈਠੇ ਨੇ ਵੀ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ, ਧੋਖਾ ਕਰੋ, ਫਰੇਬ ਕਰੋ, ਛਲ ਕਰੋ, ਸਭ ਕੁਝ ਜਾਇਜ਼ ਹੈ, ਉਹ ਸੋਚੀ ਬੈਠੇ। ਜਿਸ ਕਰਕੇ ਉਹ ਚਾਹੁੰਦੇ ਨੇ ਵੀ ਸਾਨੂੰ ਜਦੋਂ ਮੌਕਾ ਜਿਹਾ ਲੱਗੇ, ਜਦੋਂ ਸਾਨੂੰ ਪਤਾ ਲੱਗੇ ਵੀ ਗੁਰੂ ਕੇ ਸਿੱਖ ਹੁਣ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਉਹ ਅਵੇਸਲੇ ਹੋਏ ਹੋਣਗੇ, ਹੈ ਨਾ, ਉਹ ਸੁਚੇਤ ਨਹੀਂ ਹੋਣਗੇ, ਅਸੀਂ ਹਮਲਾ ਕਰਕੇ ਅਤੇ ਜੰਗ ਜਿੱਤੀਏ, ਪਰ ਇਹ ਨਹੀਂ ਸੀ ਪਤਾ ਵੀ ਜਿਹੜਾ ਗੁਰੂ ਕਾ ਸਿੱਖ ਹੈ ਉਹ ਕਦੇ ਅਵੇਸਲਾ ਹੁੰਦਾ ਹੀ ਨਹੀਂ ਹੈ, ਉਹ ਸਦਾ ਹੀ ਸੁਚੇਤ ਹੈ। ਉਹ ਇਸ ਗੱਲ ਤੋਂ ਅਣਜਾਣ ਸਨ ਅਤੇ ਗੁਰੂ ਕੇ ਸਿੱਖ ਮੋਰਚਿਆਂ ਦੇ ਵਿੱਚ ਬੈਠੇ ਨੇ, ਪਹਿਰਿਆਂ 'ਤੇ ਬੈਠੇ ਹੋਏ ਨੇ, ਅਤੇ ਜਿਹੜਾ ਵੀ ਹੁਣ ਉਸ ਪਾਸੇ ਨੂੰ ਕਰਕੇ ਬੰਦੂਕ ਚਲਾਉਂਦਾ ਹੈ ਅਤੇ ਫਿਰ ਇੱਧਰੋਂ ਜਵਾਬੀ ਹਮਲਾ ਵੀ ਉਹਨਾਂ

0: ਸ਼ਹਿਨਾਈਆਂ ਵਜਵਾਈਆਂ ਇਹਨਾਂ ਨੇ ਵੀ ਅਸੀਂ ਰਾਜੇ ਹੁੰਦੇ ਹਾਂ, ਡਫਲੀਆਂ ਸ਼ਹਿਨਾਈਆਂ ਔਰ ਡੰਕ ਬੜੇ ਤਰੀਕਿਆਂ ਦੇ ਇਹਨਾਂ ਨੇ ਸਾਜ਼ ਜਿਹੜੇ ਨਾ ਉਹ ਵਜਵਾਏ ਜੀ, ਵੀ ਅਸੀਂ ਰਾਜੇ ਹਾਂ ਅਤੇ ਅਸੀਂ ਹੁਣ ਜੰਗ 'ਤੇ ਚੱਲੇ, ਮੋਰਚੇ 'ਤੇ ਚੱਲੇ, ਅਸੀਂ ਮੁਕਾਬਲਾ ਕਰਨਾ। ਇਸ ਤਰ੍ਹਾਂ ਇਹ ਵੀ ਆਪਣੀ ਤਿਆਰੀ ਸਾਰੀ ਕਰੀ ਬੈਠੇ ਹਨ।
1: ਆਸਾ ਬਾਰ ਰਵਾਬੀ ਗਾਵੇ, ਰਾਗ ਰਾਗਨੀ ਤਾਨ ਵਸਾਵੇ।
0: ਉਹ ਆਪਣੀਆਂ ਡਫਲੀਆਂ ਵਜਾਈ ਜਾਂਦੇ ਨੇ ਹਨਾ, ਆਪਣੀਆਂ ਸ਼ਹਿਨਾਈਆਂ ਵਜਾਈ ਜਾਂਦੇ, ਆਪਣੀਆਂ ਤੁਰੀਆਂ ਵਜਾਈ ਜਾਂਦੇ, ਜੋ ਉਹਨਾਂ ਕੋਲ ਹੈ ਉਹ ਵਜਾਈ। ਇੱਧਰ ਗੁਰੂ ਕੇ ਸਿੱਖ ਰਵਾਬੀਏ ਰਵਾਬ ਵਜਾਉਂਦੇ ਹਨ, ਕੀਰਤਨ ਕਰਦੇ ਹਾਂ, ਆਸਾ ਕੀ ਵਾਰ ਦੀ ਬਾਣੀ।

ਗੁਰੂ ਪਾਤਸ਼ਾਹ ਧਰਮ ਦੇ ਰਖਵਾਲੇ ਨੇ ਅਤੇ ਮਾਲਕ ਦੇ ਦਰ ਦੇ ਉੱਤੇ ਹਰ ਮੰਗਲ ਹੋ ਰਿਹਾ ਹੈ, ਮਤਲਬ ਪ੍ਰਸੰਨਤਾ ਹੀ ਹੈ ਗੁਰੂ ਸਾਹਿਬ ਦੇ ਦਰ 'ਤੇ। ਗੁਰੂ ਪਾਤਸ਼ਾਹ ਨਾ ਦੁਬਾਰਾ ਮੰਗਲ ਹੋਤ, ਕਿਉਂਕਿ ਇੱਧਰ ਡਰਨੀ ਹੈ, ਇੱਧਰ ਡਰਨੀ ਹੈ। ਜੰਗ ਦੇ ਮੈਦਾਨ 'ਚ ਸ਼ਹਾਦਤਾਂ ਦੇ ਜਾਮ 'ਤੇ ਗੁਰੂ ਕੇ ਸਿੱਖ ਵੀ ਪੀ ਰਹੇ ਨੇ, ਪਰ ਸਿੱਖਾਂ ਦੇ ਮਨ 'ਚ ਸ਼ੋਕ ਅਤੇ ਉਦਾਸੀ ਕੋਈ ਨਹੀਂ। ਉਹ ਗੁਰੂ ਪਾਤਸ਼ਾਹ ਦਾ ਸ਼ੁਕਰ ਗੁਜ਼ਾਰਦੇ ਨੇ ਨਾ ਵੀ ਸਤਿਗੁਰੂ ਜੀ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਜੰਗ ਦੇ ਮੈਦਾਨ 'ਚ ਭੇਜੋ। ਦੂਜੇ ਪਾਸੇ ਪਹਾੜੀ ਸੈਨਾ ਵੀ ਮਰ ਰਹੀ ਹੈ, ਪਰ ਉਹਨਾਂ ਦਾ ਮਰਦਾ ਇੱਕ ਇੱਕ ਸਿਪਾਹੀ ਉਹਨਾਂ ਦੇ ਮਨ 'ਚ ਸੋਗ ਪਾ ਰਿਹਾ। ਉਹ ਸਾਰੇ ਹੀ ਉਦਾਸ ਹੋਏ ਵੀ ਸਾਡਾ ਤਾਂ ਨੁਕਸਾਨ ਬੜਾ ਹੋ ਗਿਆ। ਉਹਨਾਂ ਨੇ ਸੋਚਿਆ ਨਹੀਂ ਸੀ ਨਾ ਵੀ ਸਾਡਾ ਨੁਕਸਾਨ ਇੰਨਾ ਹੋ ਸਕਦਾ, ਉਹਨਾਂ ਨੇ ਸੋਚਿਆ ਨਹੀਂ ਸੀ। ਉਹਨਾਂ ਦੀ ਸੋਚ ਇਹ ਸੀ ਵੀ ਅਸੀਂ 300,000 ਹਾਂ ਅਤੇ ਇੱਕ ਦਿਨ ਦੇ ਵਿੱਚ ਅਸੀਂ ਸਾਰੀ ਜੰਗ ਮੁਕਾ ਦੇਣੀ। ਉਹਨਾਂ ਦੀ ਸੋਚ ਤਾਂ ਇਹੀ ਸੀ ਵੀ ਅਸੀਂ ਜਾਣਾ ਅਤੇ ਜੋ ਮਨ 'ਚ ਭਰਮ ਸੀ ਵੀ ਅਸੀਂ ਜਦੋਂ ਜਾ ਕੇ ਇਕੱਠਿਆਂ ਨੇ ਅਨੰਦਪੁਰ ਸਾਹਿਬ ਦੇ ਸਾਹਮਣੇ ਖੜਾਉਣਾ ਅਤੇ ਗੁਰੂ ਸਾਹਿਬ ਨੇ ਕਹਿਣਾ ਵੀ ਲਓ ਭਾਈ ਜੰਗ ਤੁਸੀਂ ਜਿੱਤ ਗਏ, ਉਹ ਤਾਂ ਇਹੀ ਸੋਚੀ ਬੈਠੇ ਨਾ ਵੀ ਗੁਰੂ ਸਾਹਿਬ ਥਾਲੀ 'ਚ ਪਰੋਸ ਕੇ ਜੰਗ ਸਾਡੇ ਅੱਗੇ ਰੱਖ ਦੇਣਗੇ ਵੀ ਲਓ ਭਾਈ ਤੁਸੀਂ ਜੰਗ ਜਿੱਤ ਗਏ। ਉਹ ਇਹੀ ਸੋਚ ਕੇ ਆਏ ਵੀ ਅਸੀਂ 300,000 ਬੰਦੇ ਨੇ ਜਾਣਾ, ਜਦੋਂ ਜਾ ਕੇ ਅਸੀਂ ਕਹਿਣਾ ਵੀ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਨਾ ਇਹ ਆ ਅਤੇ ਸਾਡੀ ਫੌਜ ਵੇਖ ਕੇ ਅਤੇ ਗੁਰੂ ਸਾਹਿਬ ਨੇ ਕਹਿਣਾ ਭਾਈ ਨਹੀਂ ਅਸੀਂ ਤੁਹਾਡੇ ਨਾਲ ਲੜਨਾ ਨਹੀਂ। ਅਤੇ ਸਤਿਗੁਰੂ ਨੇ ਅੱਗੋਂ ਨਾਂ ਤੇ ਕੀ ਕਰਨੀ, ਮਾਲਕ ਕਹਿੰਦੇ ਆਓ ਭਾਈ ਚੜ੍ਹ ਕੇ ਅਸੀਂ ਤੁਹਾਡਾ ਸਵਾਗਤ ਕਰਾਂਗੇ, ਜਿਵੇਂ ਤੁਸੀਂ ਆਓਗੇ ਉੱਦਾਂ ਹੀ ਅਸੀਂ ਤੁਹਾਡਾ ਸਵਾਗਤ ਕਰਾਂਗੇ। ਇਹ ਸੋਚੀ ਬੈਠੇ ਸਨ ਵੀ ਅਸੀਂ ਇੱਕੋ ਦਿਨ 'ਚ ਮੁਕਾ ਦੇਣੀ ਹੈ। ਗੁਰੂ ਪਾਤਸ਼ਾਹ ਜੀ ਨੇ ਐਸਾ ਗੁਰੂ ਕਿਆ ਸਿੱਖਾਂ ਨੇ ਮੁਕਾਬਲਾ ਕੀਤਾ ਵੀ ਇੱਕੋ ਦਿਨ 'ਚ ਇਹਨਾਂ ਦੇ ਨਾਸੀ ਧੂੰਆਂ ਲਿਆ ਕੇ ਰੱਖਤਾ ਵੀ ਤੁਸੀਂ ਕਿੱਥੇ ਸਾਡਾ ਮੁਕਾਬਲਾ ਕਰ ਲਿਆ। ਇਹ ਤਾਂ ਥਾਂ ਲੱਭਦੇ ਫਿਰਦੇ ਵੀ ਜੰਗ ਦੀ ਸੰਪੂਰਨਤਾ ਕਦੋਂ ਹੋਵੇ, ਕਦੋਂ ਸਮਾਪਤੀ ਦਾ ਬਿਗਲ ਵੱਜੇ ਅਤੇ ਸਾਨੂੰ ਸਾਹ ਆਵੇ, ਇਹ ਥਾਂ ਲੱਭਦੇ ਫਿਰਦੇ। ਹੁਣ ਇਹ ਸਾਰੇ ਜਣੇ ਨਾ ਜੀ ਸ਼ੋਗ ਵਿੱਚ ਡੁੱਬੇ ਹੋਏ ਨੇ। ਗੁਰੂ ਪਾਤਸ਼ਾਹ ਦੇ ਦਰ 'ਤੇ ਉਵੇਂ ਹੀ ਕੀਰਤਨ ਹੋ ਰਿਹਾ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਬਾਬੀਏ ਕੀਰਤਨ ਕਰ ਰਹੇ ਨੇ, ਗੁਰੂ ਕੇ ਸਿੱਖ ਬਾਣੀ ਪੜ੍ਹ ਰਹੇ ਨੇ, ਸੰਗਤ ਸਭਾ ਵਿੱਚ ਬਹਿੰਦੀ ਹੈ, ਅੰਮ੍ਰਿਤ ਵੇਲੇ ਦਾ ਦੀਵਾਨ ਸਜਦਾ। ਮਾਲਕ ਪਾਤਸ਼ਾਹ ਦੇ ਦਰ ਦੇ ਉੱਤੇ ਉਵੇਂ ਹੀ ਪ੍ਰਸੰਨਤਾ ਖੁਸ਼ੀ ਹੈ ਅਤੇ ਇਹ ਸਾਰੇ ਇੱਧਰ ਪਹਾੜੀ ਰਾਜੇ ਅਤੇ ਪਹਾੜੀ ਸੈਨਾ ਸੋਗ ਦੇ

0: ਗੁਰੂ ਪਾਤਸ਼ਾਹ ਦੇ ਦਰ ਤੇ ਦੀਵਾਨ ਸਜਦੇ ਨੇ, ਜਦੋਂ ਦੀਵਾਨਾਂ ਦੀ ਸਮਾਪਤੀ ਹੁੰਦੀ ਹੈ, ਕੜਾਹ ਪ੍ਰਸ਼ਾਦ ਵਰਤਦਾ। ਹੁਣ ਗੁਰੂ ਕੇ ਸਿੱਖ ਜਿਵੇਂ ਤਿਆਰੀਆਂ ਕਰਦੇ ਨੇ ਨਾ, ਪਹਿਲਾਂ ਸੋਚ ਇਸ਼ਨਾਨ ਕਰਨਾ, ਸੋਚ ਇਸ਼ਨਾਨ ਕਰਕੇ ਆਪਣਾ ਧਿਆਨ ਜੋੜਨਾ, ਆਪਣੀ ਸੁਰਤ ਜੋੜ ਕੇ ਬੈਠਣਾ, ਉਵੇਂ ਗੁਰੂ ਕੇ ਸਿੱਖ ਸਾਰੀ ਜ਼ਿੰਮੇਵਾਰੀ, ਜੋ ਨੇਮ ਦੀ ਜ਼ਿੰਮੇਵਾਰੀ ਹੈ ਨਾ, ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਖਾਨ।
1: ਸਤ ਨਾਮ ਕੋ ਸਿਮਰਨ ਕਰੈ ਬ੍ਰਿੰਦ ਖਾਲਸਾ ਗੁਰਮਤਿ ਧਰੈ।
0: ਸਮੂਹ ਖਾਲਸੇ ਦਾ ਸਮੂਹ ਗੁਰੂ ਦੀ ਮਤ ਧਾਰਨ ਕਰਦਾ ਨਾ, ਗੁਰੂ ਦੀ ਮਤ ਧਾਰਨ ਕੀਤੀ ਹੋਈ ਅਤੇ ਮਰਿਆਦਾ ਅਨੁਸਾਰ ਜੋ ਨਾ ਜਿਵੇਂ ਗੁਰੂ ਦੀ ਮਤ ਮਲਿਕ ਪਾਤਸ਼ਾਹ ਨੇ ਬਖਸ਼ੀ ਆ ਉਹਦੇ ਅਨੁਸਾਰ, ਅਤੇ ਫਿਰ ਬੰਦਗੀ ਦੇ ਅੰਦਰ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਜੁੜਦੇ ਖਾਨ।
1: ਆਦ ਸੁਖਮਨੀ ਪਠ ਪਠ ਬਾਣੀ ਧੁਨ ਉੱਚੀ ਤੇ ਕਰੈ ਬਖਾਨੀ।
0: ਗੁਰੂ ਕੇ ਸਿੱਖਾਂ ਦਾ ਬਾਣੀ ਤੇ ਬਾਣੀ ਤੇ ਪਹਿਰਾ ਬਹੁਤ ਤਗੜਾ ਹੈ। ਬਾਣੀ ਦਾ ਵੀ ਚੇਤਾ ਗੁਰੂ ਕੇ ਸਿੱਖਾਂ ਨੇ ਆਪਣੇ ਹਿਰਦੇ 'ਚ ਟਿਕਾਇਆ ਹੋਇਆ ਨਾ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਵੀ ਸੁਖਮਨੀ ਦੀ ਬਾਣੀ ਪੜ੍ਹਦੇ ਨੇ, ਹੋਰ ਬਾਣੀ ਪੜ੍ਹਦੇ ਨਾ, ਅਤੇ ਬਾਣੀ ਵਿੱਚ ਵੀ ਮਰਿਆਦਾ ਅਨੁਸਾਰ। ਆਦਿ ਸੁਖਮਨੀ ਪਠ ਪਠ ਬਾਣੀ ਧੁਨ ਉੱਚੀ, ਉੱਚੀ ਧੁਨ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਗੁਰੂ ਕੇ ਸਿੱਖ ਬਾਣੀ ਗਾਉਂਦੇ ਖਾਨ।
1: ਕਰ ਕੰਘਾ ਗਹਿ ਕੇ ਸਸਵਾਰੇ ਚੁਨ ਚੁਨ ਪਾਗ ਸੀਸ ਪਰ ਧਰੈ।
0: ਫਿਰ ਆਪਣੇ ਕੇਸਾਂ ਦੀ ਸਫਾਈ ਕਰਨੀ ਹੈ, ਕੇਸਾਂ ਦੀ ਸਫਾਈ ਕਰਕੇ, ਕੰਘਾ ਕਰਕੇ ਕੇਸਾਂ ਦੇ ਵਿੱਚ, ਅਤੇ ਬਹੁਤ ਸੋਹਣੇ ਤਰੀਕੇ ਨਾਲ ਚੁਣ ਚੁਣ ਕੇ ਫਿਰ ਆਪਣੇ ਸਿਰ ਉੱਤੇ ਦਸਤਾਰਾਂ ਸਜਾਉਣ।

ਫਿਰ ਆਪਣੇ ਦਾੜੇ ਨੂੰ ਸਵਾਰਨਾ, ਆਪਣੇ ਮਸ਼ਹਿਰਿਆਂ ਨੂੰ ਸਵਾਰਨਾ, ਅਤੇ ਮਤਲਬ ਚਿਹਰੇ ਉੱਪਰਲੇ ਕੇਸਾਂ ਨੂੰ ਸਵਾਰਨਾ, ਦਾੜਾ ਵਾਹੁਣਾ, ਫਿਰ ਨਾ ਦਾੜੇ ਨੂੰ ਸਵਾਰਨਾ, ਫਿਰ ਮੁੱਛਾਂ ਨੂੰ ਸਵਾਰਨਾ। ਕਵੀ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਵੀ ਦਾੜੇ ਨੂੰ ਐਂ ਸਿੱਧਾ ਵਾਹ ਕੇ ਅਤੇ ਮੁੜ ਕੇ ਮੁੱਛਾਂ ਨੂੰ ਮੋੜਨਾ, ਮਰੋੜਨਾ ਮੁੱਛਾਂ ਨੂੰ, ਬਾਂਕੀਆਂ ਲੱਗਣ, ਸੋਹਣੀਆਂ ਲੱਗਣ। ਇੱਦਾਂ ਗੁਰੂ ਕੇ ਸਿੱਖ ਆਪਣੀ ਤਿਆਰੀ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ ਕਰਦੇ ਖਾਨਾ।

0: ਸਾਰੇ ਜੰਗ ਨੂੰ ਪਿਆਰ ਕਰਨ ਵਾਲੇ ਨੇ, ਸਾਰੇ ਆਪਣੇ ਕੋਲ ਆਯੁੱਧ ਰੱਖਦੇ ਨੇ, ਸ਼ਸਤਰ ਆਪਣੇ ਕੋਲ ਰੱਖਦੇ ਨੇ, ਸਾਰੇ ਹੀ ਜੰਗ ਨੂੰ ਪਿਆਰ ਕਰਨ ਵਾਲੇ ਨੇ, ਔਰ ਅਕਾਲ ਪੁਰਖ ਨੂੰ ਸਿਮਰਦਿਆਂ ਹੋਇਆਂ ਉਹਦੇ ਉੱਤੇ ਹੀ ਭਰੋਸਾ ਰੱਖਦੇ ਹਨ।
1: ਨਿਸ ਮੋਹਰ ਚੰਨ ਜਿਨੋ ਬਤਾਈ, ਤਿੰਦ ਟਿੱਗ ਜਾਏ ਸੁਦੇਹ ਉਠਾਈ।
0: ਜਿਹੜੇ ਰਾਤ ਨੂੰ ਮੋਰਚਿਆਂ ਵਿੱਚ ਬਤੀਤ ਕਰਦੇ ਨੇ, ਦਿਨ ਚੜ੍ਹਿਆਂ ਉੱਤੇ ਫਿਰ ਮੋਰਚੇ ਜਾ ਕੇ ਦੂਜੇ ਸਿੱਖ ਸੰਭਾਲ, ਉਹਨਾਂ ਨੂੰ ਉਠਾ ਦਿੰਦੇ ਨੇ ਉੱਥੋਂ ਮੋਰਚਿਆਂ ਤੋਂ, ਤੇ ਦੂਜੇ ਗੁਰੂ ਕੇ ਸਿੱਖ ਮੋਰਚੇ ਸੰਭਾਲ ਲੈਂਦੇ ਹਨ।
1: ਥਿਰੇ ਆਪ ਹਵੈ ਕੈ ਸਭ ਧਾਨਾ, ਸੋਏ ਉੱਠ ਕਰ ਹੈ ਸੋਚ ਸਨਾਨਾ।
0: ਸਾਰੇ ਸਾਵਧਾਨ ਹੋ ਕੇ ਉਸੇ ਤਰ੍ਹਾਂ ਹੀ, ਅਤੇ ਆਪ ਸੁਚੇਤਤਾ ਰੱਖਦਿਆਂ ਹੋਇਆਂ, ਸਾਰੀ ਤਿਆਰੀ ਜਿਵੇਂ ਹੈ ਮੋਰਚਿਆਂ ਦੀ ਸੰਭਾਲ ਕਰ ਲੈਣੀ, ਜਾ ਕੇ ਸਾਵਧਾਨ ਹੋ ਜਾਣਾ। ਰਾਤ ਜਿਨ੍ਹਾਂ ਨੇ ਮੋਰਚਿਆਂ ਵਿੱਚ ਬਤੀਤ ਕੀਤੀ ਉਹਨਾਂ ਨੇ ਗੁਰੂ ਸਾਹਿਬ ਕੋਲ ਆ ਜਾਣਾ, ਅਤੇ ਜਿਹਨਾਂ ਨੇ ਰਾਤ ਗੁਰੂ ਪਾਤਸ਼ਾਹ ਕੋਲ ਆਪਣੇ ਅਸਥਾਨਾਂ 'ਤੇ ਰਹਿ ਕੇ ਸਰੀਰਕ ਆਰਾਮ ਕਰਦਿਆਂ ਬਤੀਤ ਕੀਤੀ ਹੈ, ਉਹਨਾਂ ਨੇ ਜਾ ਕੇ ਮੋਰਚਿਆਂ ਵਿੱਚ ਬੈਠ ਜਾਣਾ ਅਤੇ ਮੋਰਚੇ ਸੰਭਾਲ ਲੈਂਦੇ ਹਨ।
1: ਸਤਿਗੁਰ ਕੋ ਬੁਨ ਦਰਸਹਿ ਜਾਈ, ਕਹੇ ਸੁਨਾਵਨ ਬਾਤ ਲਰਾਈ।
0: ਫਿਰ ਜਿਹੜੇ ਗੁਰੂ ਕੇ ਸਿੱਖ ਨੇ ਨਾ ਮੋਰਚਿਆਂ ਵਿੱਚ ਰਾਤ ਬਤੀਤ ਕੀਤੀ, ਉਹ ਗੁਰੂ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਅਤੇ ਫਿਰ ਗੁਰੂ ਸਾਹਿਬ ਨੂੰ ਆ ਕੇ ਵਾਰਤਾ ਦੱਸਦੇ ਰਾਤ ਦੀ, ਵੀ ਰਾਤ ਕਿਵੇਂ ਬਤੀਤ ਹੋਈ, ਕਿਵੇਂ ਗੋਲੀਆਂ ਚੱਲਦੀਆਂ ਰਹੀਆਂ, ਕਿਵੇਂ ਮੁਕਾਬਲਾ ਹੁੰਦਾ ਰਿਹਾ ਨਾ, ਉਹ ਸਾਰੀ ਵਾਰਤਾ ਫਿਰ ਸਤਿਗੁਰੂ ਜੀ ਨਾਲ ਆ ਕੇ ਸਾਂਝੀ ਕਰਦੇ ਹਨ।
1: ਕਿਸੂ ਦੇਸ਼ ਤੇ ਸੁਣ ਸੁਣ ਆਵੇ, ਮਿਲੇ ਸਿੰਘ ਇੱਕ ਥਲ ਹੋਏ ਜਾਵੇ।
0: ਹੁਣ ਜਿਹੜੇ ਗੁਰੂ ਕੇ ਸਿੱਖ ਨੇ ਨਾ ਜੀ, ਇਹਨਾਂ ਨੂੰ ਆਉਣਾ ਅਤੇ ਜਾਣਾ ਦੋਵੇਂ ਬੰਦ ਕੀਤੇ ਹੋਏ ਨਾ ਪਹਾੜੀ ਰਾਜਿਆਂ ਨੇ, ਵੀ ਆਪਾਂ ਘੇਰਾ ਪਾਇਆ, ਨਾ ਅੰਦਰ ਸਿੱਖ ਜਾਣ ਦੇਣਾ, ਨਾ ਇਹਨਾਂ ਕੋਲੋਂ ਕੋਈ ਰਸਤ ਜਾਣ ਦੇਣੀ ਹੈ, ਅਤੇ ਨਾ ਜੰਗ ਅਨੰਦਪੁਰ ਸਾਹਿਬ ਤੋਂ ਬਾਹਰ ਕਿਸੇ ਨੂੰ ਆਉਣ ਦੇਣਾ। ਇਹ ਤਕੜਾਈ ਕਰਕੇ ਬੈਠੇ ਹੋਏ ਨੇ ਆਪਣੇ ਜਾਣੇ ਤਾਂ, ਜਦੋਂ ਦੂਰ ਦੁਰਾਡੇ ਕਿਸੇ ਹੋਰ ਅਨੰਦਪੁਰ ਸਾਹਿਬ ਤੋਂ ਬਿਨਾਂ ਹੋਰ ਇਲਾਕਿਆਂ ਦੇ ਵਿੱਚ ਖਬਰ ਪਹੁੰਚਦੀ ਹੈ ਵੀ ਗੁਰੂ ਕਿਆਂ ਸਿੱਖਾਂ ਨੂੰ ਅਤੇ ਗੁਰੂ ਸਾਹਿਬ ਨੂੰ ਪਹਾੜੀ ਰਾਜੇ ਘੇਰੀ ਬੈਠੇ ਨੇ, ਫਿਰ ਉਹ ਸਾਰੇ ਇੱਕ ਥਾਂ 'ਤੇ ਇਕੱਠੇ ਹੁੰਦੇ ਨੇ। ਇਕੱਠੇ ਹੁੰਦੇ ਨੇ ਇਸ ਕਰਕੇ ਵੀ ਆਪਾਂ ਰਸਦਾਂ ਲੈ ਕੇ ਚੱਲੀਏ ਭਾਈ, ਉੱਥੇ ਜ਼ਰੂਰਤ ਹੋਏਗੀ, ਲੋੜ ਹੋਏਗੀ ਨਾ, ਉੱਦਾਂ ਫਿਰ ਸੰਗਤਾਂ ਜਿਹੜੀਆਂ ਨਾ ਸਿੱਖ ਜਿਹੜੇ ਇਕੱਠੇ ਹੋ ਕੇ ਅਤੇ ਰਸਦਾਂ ਲੈ ਕੇ ਅਨੰਦਪੁਰ ਸਾਹਿਬ ਵੱਲ ਪਹੁੰਚਦੇ ਹਨ।
1: ਲੈ ਸਿੱਕਾ ਬਾਰੂਦ ਬਡੇਰੀ, ਖਾਨ ਹੇਤ ਲੈ ਰਸਦ ਘਨੇਰੀ।
0: ਹੁਣ ਜਿਹੜੇ ਸਿੱਖ ਆਉਂਦੇ ਨੇ ਉਹ ਕੀ ਲੈ ਕੇ ਆਉਂਦੇ ਨੇ? ਬਾਰੂਦ ਲੈ ਕੇ ਆਉਂਦੇ, ਗੋਲੀਆਂ ਲੈ ਕੇ ਆਉਂਦੇ ਵੀ ਜ਼ਰੂਰਤ ਹੈ, ਔਰ ਖਾਣ ਵਾਸਤੇ ਵਸਤੂਆਂ ਅਤੇ ਪਦਾਰਥ ਉਹ ਲੈ ਕੇ ਆਉਂਦੇ ਨੇ। ਬਸ ਇੱਦਾਂ ਕਹਿ ਲਓ ਵੀ ਲੈ ਕੇ ਆਉਣ ਤੋਂ ਪਹਿਲਾਂ ਸੁਨੇਹਾ ਭੇਜ ਦੇਣਾ, ਅਤੇ ਉਹ ਸੁਨੇਹਾ ਜਿਹੜਾ ਵੀ ਅਸੀਂ ਇਸ ਥਾਂ 'ਤੇ ਪਹੁੰਚਾਂਗੇ ਅਤੇ ਤੁਸੀਂ ਆਪ ਹੈ ਨਾ ਅੱਗੋਂ ਆ ਕੇ ਅਤੇ ਸਾਡੇ ਕੋਲੋਂ ਰਸਤਾਂ ਜਿਹੜੀਆਂ ਉਹ ਲੈ ਲੈਣੀਆਂ। ਇੱਦਾਂ ਸਾਰੀ ਜਿਵੇਂ ਨਾ ਯੋਜਨਾ ਉਹਨਾਂ ਗੁਰੂ ਕਿਆਂ ਸਿੱਖਾਂ ਦੀ ਹੈ, ਉਸ ਯੋਜਨਾ ਮੁਤਾਬਕ ਸਾਰੇ ਰਸਤ ਪਦਾਰਥ ਬਾਰੂਦ ਇਹ ਲੈ ਕੇ ਸਿੱਖ ਪਹੁੰਚਦੇ ਹਨ।
1: ਕਰੇ ਤਿਆਰ ਸੁੱਧ ਦੇ ਪਹੁੰਚਾਈ, ਨਿਕਸ ਖਾਲਸਾ ਪੁਰ ਸਮੁਦਾਈ।
0: ਉਹ ਸੁੱਧ ਜਦੋਂ ਤਿਆਰੀ ਹੋ ਜਾਂਦੀ, ਸਾਰੀ ਰਸਦਾਂ ਲੈ ਕੇ ਆ ਜਾਂਦੇ, ਉਹ ਸੁੱਧ ਪਹੁੰਚਾ ਦਿੰਦੇ ਵੀ ਅਸੀਂ ਪਹੁੰਚ ਗਏ ਹਾਂ ਭਾਈ, ਰਸਦਾਂ ਲੈ ਆਏ ਹਨ। ਅਤੇ ਇੱਧਰੋਂ ਫਿਰ ਗੁਰੂ ਕੇ ਸਿੱਖ ਜਿਹੜੇ ਉਹ ਆਉਂਦੇ ਨੇ ਇਕੱਠੇ ਹੋ ਕੇ, ਅਤੇ ਇਕੱਠੇ ਹੋ ਕੇ ਆ ਕੇ ਇਹਨਾਂ ਦੇ ਕੋਲੋਂ ਫਿਰ ਜੋ ਰਸਦਾਂ ਜੋ ਵੀ ਵਸਤੂਆਂ ਪਦਾਰਥ ਲੈ ਕੇ ਆਉਂਦੇ ਉਹ ਸੰਭਾਲ ਲੈਂਦੇ ਹਨ।
1: ਤੈਨੇ ਆਗਾ ਲੈ ਕਰ ਵਹੁ ਲਰੈ, ਮਾਰਨ ਕਰੇ ਅਗਰ ਜੋ ਅਰੇ।
0: ਉਹਨਾਂ ਨੂੰ ਅੱਗੋਂ ਲੈ ਕੇ ਆਉਣ ਵਾਸਤੇ ਸੁਭਾਵਿਕ ਜਿਹੀ ਗੱਲ ਹੈ ਵੀ ਜਿਹੜੇ ਤਕੜਾਈ ਕਰੀ ਬੈਠੇ ਨੇ ਵੀ ਅਸੀਂ ਆਉਣ ਕੋਈ ਨਹੀਂ ਦੇਣਾ, ਨਾ ਜਾਣ ਕਿਸੇ ਨੂੰ ਦੇਣਾ, ਅਤੇ ਉਹ ਇਹ ਤਾਂ ਹੈ ਨਹੀਂ ਵੀ ਬੜੇ ਸੌਖੇ ਜਿਹੇ ਤਰੀਕੇ ਨਾਲ ਉਹਨਾਂ ਕੋਲੋਂ ਰਸਦਾਂ ਲੈ ਆਉਂਦੇ ਹੋਣਗੇ। ਰਸਦਾਂ ਲਿਆਉਣ ਵਾਸਤੇ ਵੀ ਮੁਕਾਬਲਾ ਕਰਨਾ ਪੈਂਦਾ ਹੋਏਗਾ, ਸੁਭਾਵਿਕ ਜਿਹੀ ਗੱਲ ਹੈ। ਜਦੋਂ ਸੁੱਧ ਪਹੁੰਚ ਜਾਂਦੀ ਹੈ ਫਿਰ ਗੁਰੂ ਪਾਤਸ਼ਾਹ ਤੋਂ ਆਗਿਆ ਲੈ ਕੇ ਸਿੱਖ ਆਉਂਦੇ ਨਾ ਵੀ ਸਤਿਗੁਰੂ ਜੀ ਵੀ ਗੁਰੂ ਕੇ ਸਿੱਖ ਜਿਹੜੇ ਉਹ ਰਸਦਾਂ ਲੈ ਕੇ ਆਏ, ਫਿਰ ਆਉਂਦੇ ਨੇ ਅੱਗੋਂ ਇਹਨਾਂ ਨੂੰ ਲੈ ਕੇ ਆਉਣ ਵਾਸਤੇ ਜਿਹੜਾ ਵੀ ਅੱਗੇ ਅੜਦਾ। ਕਵੀ ਜੀ ਕਹਿੰਦੇ ਵੀ ਉਹਨੂੰ ਇਹ ਛਾਂਗੀ ਤੁਰੇ ਆਉਂਦੇ ਨੇ ਨਾ, ਜਿਹੜਾ ਵੀ ਅੱਗੇ ਆਉਂਦਾ ਅੜਨ ਦੀ ਕੋਸ਼ਿਸ਼ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਅਤੇ ਜਿਹੜੀ ਸਿੱਖ ਜਿਹੜੇ ਸੰਗਤ ਆਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਫਿਰ ਰਸਦਾਂ ਲੈ ਕੇ ਹੈ ਨਾ ਬਾਰੂਦ ਲੈ ਕੇ ਅਤੇ ਨਾਲ ਅਨੰਦਪੁਰ ਸਾਹਿਬ ਵਿੱਚ ਲੈ ਜਾਂਦੇ।

ਪਰ ਬਸ ਕੁਛ ਨਹੀਂ ਚੱਲਦਾ, ਕਿਉਂਕਿ ਜਿਹੜਾ ਮਸ਼ਵਰਾ ਸਲਾਹ ਇਹ ਬਣਾਉਂਦੇ ਫਿਰਦੇ ਨੇ, ਉੱਧਰੋਂ ਗੁਰੂ ਕੇ ਸਿੱਖ ਪਹਿਲਾਂ ਹੀ ਤਿਆਰੀ ਕਰੀ ਬੈਠੇ ਹੁੰਦੇ ਨੇ ਵੀ ਤੁਸੀਂ ਕਿੱਥੋਂ ਕੁ ਤੱਕ ਸੋਚ ਸਕਦੇ ਹੋ ਅਤੇ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ ਅਸੀਂ ਕਿੱਥੋਂ ਕੁ ਤੱਕ ਤੁਹਾਡੇ ਨਾਲ ਮੁਕਾਬਲਾ ਕਰ ਸਕਦੇ ਹਾਂ। ਇਹਨਾਂ ਦਾ ਵੱਸ ਕਿਸੇ ਵੀ ਤਰ੍ਹਾਂ

0: ਸਾਰੇ ਦਿਸ਼ਾਵਾਂ ਦੇ ਵਿੱਚ ਆਪਣੇ ਸਿਪਾਹੀਆਂ ਨੂੰ ਕਹਿ ਕਹਿ ਕੇ, ਸੈਨਾ ਨੂੰ ਕਹਿ ਕਹਿ ਕਹਿੰਦੇ ਚਾਰੇ ਪਾਸੇ ਤਗੜਾਈ ਕਰਕੇ ਰੱਖੋ ਭਾਈ, ਚਾਰੇ ਪਾਸੇ ਸੁਚੇਤ ਹੋ ਕੇ ਰਹੋ, ਸੁਚੇਤ ਰਹੋ, ਕੋਈ ਇੰਨਾ ਕੁ ਸੁਚੇਤ ਰਹੋ ਵੀ ਕੋਈ ਆਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਨਾ ਕਰੇ, ਸੁਚੇਤ ਹੋ ਕੇ ਪਹੁੰਚੋ ਨਾ, ਸੁਚੇਤ ਹੋ ਕੇ ਚਾਰੇ ਪਾਸੇ ਖੜੋਵੋ, ਪਹਿਰੇਦਾਰੀ ਤਗੜੀ ਕਰੋ। ਇੱਦਾਂ ਇਹ ਸਾਰੇ ਆਪਣੀ ਸੈਨਾ ਨੂੰ, ਜਿੰਨੇ ਪਹਾੜੀ ਰਾਜੇ ਜੋ ਇਹਨਾਂ ਦੇ ਕੋਲ ਸਿਪਾਹੀ ਨੇ ਉਹਨਾਂ ਨੂੰ ਆਖਦੇ ਹਨ,
1: ਦੋਏ ਸਹਿ ਕਬਹੂ ਤੀਨ ਸਹਿ ਚੜੈ ਦੇਹੋ ਤੇ ਲਾਵਾ ਦ੍ਰਿੜਤਾ ਵੱਡੈ।
0: ਹੁਣ ਜਿਹਨਾਂ ਨੂੰ ਇਹ ਸੁਚੇਤ ਹੋ ਕੇ ਖੜੋਣ ਵਾਸਤੇ ਕਹਿੰਦੇ ਨੇ, ਡਰ ਤੇ ਉਹਨਾਂ ਨੂੰ ਵੀ ਮੌਤ ਤੋਂ ਲੱਗਦਾ ਵੀ ਮੌਤ ਨੂੰ ਕਿਹੜਾ ਅਣ ਆਈ, ਮੌਤ ਨੂੰ ਜਾ ਕੇ ਆਵਾਜ਼ਾਂ ਮਾਰਦਾ ਫਿਰੇ ਵੀ ਆਓ ਭਾਈ ਸਾਡੇ ਗੋਲੀਆਂ ਮਾਰੋ। ਇਹ ਜਾਂਦੇ ਨੇ ਵੇਖਦੇ ਨੇ ਆਸੇ ਪਾਸੇ, ਕਦੇ 200 ਬੰਦਾ ਤੁਰਿਆ ਜਾਂਦਾ, ਕਦੇ 300 ਤੁਰਿਆ ਜਾਂਦਾ, ਗੇੜਾ ਜਿਹਾ ਮਾਰ ਕੇ ਮੁੜ ਆਉਂਦੇ ਨੇ ਵੀ ਕਿਹੜਾ ਕੋਈ ਆਉਂਦਾ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ, ਦੋਏ ਸਹਿ ਕਬਹੂ ਤੀਨ ਸਹਿ ਚੜ੍ਹੈ, ਕਦੇ 200 ਅਤੇ ਕਦੇ 300 ਜਾਂਦੇ ਨੇ। ਦੇਹ ਉੱਤੇ ਲਾਵਾ ਦ੍ਰਿੜਤਾ ਵੱਧ, ਵੀ ਵਿਖਾ ਕੇ ਜੇ ਆ ਜਾਂਦੇ ਨੇ ਵੀ ਅਸੀਂ ਇੱਥੇ ਹੀ ਤੁਰੇ ਫਿਰਦੇ ਹਾਂ ਭਾਈ, ਅਸੀਂ ਵੇਖ ਰਹੇ ਹਾਂ, ਅਸੀਂ ਨਜ਼ਰ ਰੱਖੀ ਹੋਈ ਹੈ, ਬਸ ਇਸ ਤਰੀਕੇ ਨਾਲ ਇਹ ਕਰਦੇ। ਜਦੋਂ ਇਹਨਾਂ ਨੇ ਵੇਖਿਆ ਨਾ, ਕੁਝ ਕੁ ਚਿਰ ਹੋ ਗਿਆ, ਕੁਝ ਸਮੇਂ ਬਾਅਦ ਫਿਰ ਗੇੜਾ ਜਿਹਾ ਮਾਰ ਆਉਣਾ, ਕਦੇ 200 ਬੰਦੇ ਨੇ ਚਲੇ ਜਾਣਾ, ਕਦੇ 300 ਨੇ ਚਲੇ ਜਾਣਾ। ਇੱਦਾਂ ਇਹ ਉੱਥੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਂਦੇ ਹਨ।
1: ਜਾਵੇ ਸ਼ਰਮਤ ਹੋਏ ਸਤਰ ਸਿਧਾਵੇ ਤਾਵੇ ਖਾਲਸਾ ਅੰਤਰ ਆਵੇ।
0: ਅਤੇ ਗੁਰੂ ਕਿਉਂ ਸਿੱਖਾਂ ਨੇ ਵੇਖ ਲੈਣਾ ਵੀ ਇਹ ਕਰਦੇ ਕੀ ਨੇ, ਹੈ ਨਾ, ਉਹਨਾਂ ਨੇ ਵੇਖਣਾ ਵੀ ਜਦੋਂ ਕੋਈ ਹੈ ਨਹੀਂ ਗੇੜਾ ਮਾਰਨ ਵਾਲਾ, ਕੋਈ ਹੈ ਨਹੀਂ, ਹੁਣ ਇਹਨਾਂ ਨੇ ਛੇਤੀ ਮੁੜਨਾ ਵੀ ਕੋਈ ਨਹੀਂ, ਗਏ ਹੋਏ ਸਾਰੇ ਆਪਦੇ ਆਪਦੇ ਮੋਰਚਿਆਂ ਦੇ ਵਿੱਚ ਆਪਣੇ ਆਪਣੇ ਸਥਾਨਾਂ 'ਤੇ, ਅਤੇ ਜਿਹੜੇ ਗੁਰੂ ਕੇ ਸਿੱਖ ਰਸਤਾ ਲੈ ਕੇ ਆਉਣ ਵਾਲੇ ਫਿਰ ਉਹ ਅੰਦਰ ਪ੍ਰਵੇਸ਼ ਕਰ ਜਾਂਦੇ। ਇੱਦਾਂ ਸਾਰਾ ਜਿਹੜਾ ਜੀ ਇਹ ਜੰਗ ਦੀ ਹਾਲਾਤ ਉੱਥੇ ਬਣੀ ਹੋਈ ਹੈ, ਕਿਵੇਂ ਪਹਾੜੀ ਰਾਜੇ ਆਪਣਾ ਜ਼ੋਰ ਲਾਉਂਦੇ ਨੇ, ਅਤੇ ਇੱਧਰੋਂ ਗੁਰੂ ਕੇ ਸਿੱਖ ਬਾਬਾ ਆਲਮ ਸਿੰਘ ਜੀ ਹੋਣੀ, ਭਾਈ ਉਦੈ ਸਿੰਘ ਜੀ ਹੋਣੀ, ਭਾਈ ਬਚਿੱਤਰ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਹੈ ਨਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਕਿਵੇਂ ਫਿਰ ਜੰਗ ਦੇ ਮੈਦਾਨ ਅੰਦਰ ਆਪ ਆਪਣੀ ਸੂਰਬੀਰਤਾ ਪ੍ਰਗਟਾਉਂਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੂਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਆਪਰ ਪਿਆਰੇ ਕੀਰਤਨੀ ਸਮਾਪਤੀ ਹੈ ਜੀ। ਕੀਰਤਨ ਕਰਦੀਆਂ ਬੇਅੰਤ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਹੁਤ ਵੱਡੀ ਹੈ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਆਓ ਵੱਡਾ ਤੇਰਾ ਦਰਬਾਰ ਪੜ੍ਹ ਕੇ ਫਿਰ ਕੀਰਤਨ ਦੀ ਸਮਾਪਤੀ ਕਰੀਏ। ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਸਾਰੇ ਪ੍ਰਬੰਧਕ ਸਾਹਿਬਾਨ, ਗੁਰੂ ਕੀ ਸੇਵਾਦਾਰ ਵੀਰ, ਸਮੁੱਚੀ ਗੁਰੂ ਦੀ ਸੰਗਤ ਅਤੇ ਸਤਿਕਾਰਯੋਗ ਪਾਲੀ ਵੀਰ ਜੀ ਜਿਨ੍ਹਾਂ ਨੇ ਹੁਕਮ ਲਾਇਆ, ਆਪ ਸੰਗਤ ਦੇ ਦਰਸ਼ਨ ਦੀਦਾਰ ਹੋਏ ਨੇ, ਬਹੁਤ ਬਹੁਤ ਧੰਨਵਾਦ ਪਾਲੀ ਵੀਰ ਜੀ ਨੂੰ ਦਾ। ਸਮੁੱਚੀ ਮੈਨੇਜਮੈਂਟ ਕਮੇਟੀ, ਸਾਰੇ ਹੀ ਪ੍ਰਬੰਧਕ ਸਾਹਿਬਾਨ, ਸਭਨਾਂ ਦਾ ਧੰਨਵਾਦ। ਆਓ ਸਾਰੀ ਸੰਗਤ ਰਲ ਕੇ ਚੜ੍ਹਦੀ ਕਲਾ ਨਾਲ ਸਾਰੇ ਹੀ

ਬਹਾਦੁਰ ਸਿਮਰਿਐ ਘਰ ਨਾਉਣ ਦਿਆਵੇ ਧਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਪਿਛੇ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੋਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮੱਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਹਿਬ, ਗੁਰ ਪ੍ਰਸਾਦਿ।

ਇਹੈ ਸੁਖ ਮਾਂਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

还不见。萨德罗谢里法嘿国罗萨德不见。萨德罗谢里法嘿国罗萨德不见。Satnam Shri Vahe

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ।

ਕਰੀ ਕਿਰਪਾ ਸਤਿਯੁਗ ਜਿਨ ਧਰੂਪਰ ਸ਼੍ਰੀ ਪਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰਿਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਦਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਥਾਰੋ ਗੁਰ ਜਹਾਜ ਖੇ ਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪਰਮ ਪਦ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ

पीत बसन कुंद दसन प्रिया सहत कंठ माल मुकट शीस मोर।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸਰ

ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਗੁਜਰੀ ਕੀ ਵਾਰ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀਓ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 513 ਅਤੇ 514 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਮਾੜੀ ਨਾਮ ਜੀ ਉਪਾਇ ਕੈ ਲਿਖਣਾ ਵੇ ਤਰਮ ਬਹਾਲਿਆ ਉੱਥੇ ਸੁੱਚੇ ਹੀ ਸਤਿ ਬੜਾ ਤੁਮਕ ਕੜੇ ਜਿਨ ਮਾਲਿਆ ਥਾਉ ਨਾ ਪਾਨ ਕੁੜਿਆ ਮੋਹ ਕਾਲੇ ਤੋਂ ਜੁ ਚਾਲਿਆ ਤੇਰੇ ਨਾਰੇ ਤੇ ਸਿਚਿਨ ਕੇ ਹਾਲ ਗਿਰ ਸੈਠੇ ਜਿਨ ਮਾਲਿਆ ਲਿਖਣਾ ਵੇ ਤਰਮ ਬਹਾਲਿਆ ਲਿਖਣਾ ਵੇ ਤਰਮ ਬਹਾਲਿਆ।

ਪੇਤ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨੰਗ ਫਿਰਖ ਜੰਗ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ।

ਪੈ ਵਿੱਚ ਪਾਉਣ ਗਿਆ ਸਦਵਾਓ ਪੈ ਚਲੇ ਲੱਖ ਦਰਿਆ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਧਰਤੀ ਦੱਬੀ ਭਾਰ ਪੈ ਵਿੱਚ ਫਿਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕਹੋ ਕਰੋੜੀ ਚਲਤਨਾ ਪੈ ਵਿੱਚ ਸਿਰਜ ਸੁਰਨਾਥ ਪੈ ਵਿੱਚ ਅਡਾਣੀ ਆਕਾਸ਼ ਪੈ ਵਿੱਚ ਜੋਤ ਮਹਾਂਬਲ ਸੂਰ ਪੈ ਵਿੱਚ ਆਵੇ ਜਾਵੇ ਪੂਰਾ

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ ਇਹੋ ਜਿਹੀ ਹੋ ਬਹੁਤ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰੂ ਨੇ ਸਭ ਸੁਣਿਆ ਦੁੱਖ ਸੁਭਾਇਆ ਸਤਿਗੁਰੂ ਨੇ ਸੱਚ ਪਾਇਆ ਜਿਹਨੇ ਚੋਂ ਆਪ ਗਵਾਇਆ ਜਿਵੇਂ ਸੱਚੋ ਸੱਚ ਬੁਝਾਇਆ ਜਿਵੇਂ ਸੱਚੋ ਸੱਚ ਬੁਝਾਇਆ।